0: ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford.

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇ ਵੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨਹੇ ਪੜ੍ਹ ਕਰ ਆਪਣੇ ਜੀਵਨ ਮੇ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾ ਪੁਸਤਕੇ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 306-581-8061 ਪਰ ਸੰਪਰਕ ਕਰੇ।

0: प्रोग्राम का यह हिस्सा तुहाडे तक परमजीत पलाहा डेजर्डिन इंश्योरेंस एजेंट के सहयोग नाल पहुंचाया जा रहा है।
1: इना तो किसी तरह की इंश्योरेंस जिवें लाइफ डिसेबिलिटी ऑटो होम मोटरबाइक बोट अते होर बिजनेस इंश्योरेंस बारे जानकारी लेने लई तुसी परमजीत पलाहा जी नूं 403-554-4444
0: यानी 403-554-4444 ते संपर्क कर सकते हो। परमजीत पलाहा जी दे ऑफिस का पता है यूनिट नंबर 210 23 32nd एवेन्यू नॉर्थ ईस्ट कैलगरी। प्रोग्राम का यह हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हाल नूं 403-633-2000 यानी 403-633-2000 ते संपर्क कर सकते हो। रियो बैंकुएट हाल दा पता है यूनिट नंबर 2850 होपवेल प्लेस नॉर्थ ईस्ट कैलगरी।
2: प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसे भी तरह दे मॉडर्न ट्रेडिशनल कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। इना दा पता है 2023 34th Street नॉर्थ ईस्ट कैलगरी। प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग रूफिंग सॉफ्ट फेशिया जेम्स हार्डी ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नूं कॉल कर सकदे हो 403-710-0007 403-710-0007। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर केटरिंग स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो रेडियो धार्मिक वॉल हैंगिंग्स शस्त्र ककार म्यूजिक इंस्ट्रूमेंट्स जिवें ढोल हारमोनियम तबला तुम्बी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो यूनिट नंबर 1120-4150-109th Avenue नॉर्थ ईस्ट कैलगरी।
3: महला दूजा यो जग सच्चे की है कोठड़ी सच्चे का विच वास इक ना हुक्म समाए ले इक ना हुक्मे करे विनाश इक ना भाणे कड ले इक ना माया विच निवास ए बे आख न जा पई जे किसे आने रास नानक गुरमुख जानिए जा को आप करे परगास पौड़ी नानक जी उपाय कै लिखनावें धर्म बहा लिया उथे सच्चे ही सच निबड़े चुण वख कड़े जज मा लिया थाव न पाए ने कूड़े यार मोह काले दोजक चालिया तेरे नाए रते से जिन गए हार गए से ठगण वालिया लिखनावें धर्म बहालिया ਲਿਖਨਾਵੇਂ ਧਰਮ ਬਹਾਲਿਆ। ਆਸਾ ਦੀਵਾਰ ਦੀ ਇਹ ਜੋ ਦੂਜੀ ਪੌੜੀ ਹੈ, ਇਸ ਵਿੱਚ ਜੋ ਤਿੰਨ ਸਲੋਕ ਨੇ, ਤੀਜਾ ਸਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ, ਜਿਸ ਵਿੱਚ ਆਪ ਫਰਮਾਨ ਕਰਦੇ ਨੇ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸਮੂਹ ਸੰਸਾਰ ਪਰਮਾਤਮਾ ਦੇ ਰਹਿਣ ਦਾ ਘਰ ਹੈ। ਇਸ ਕੋਠੀ ਦੇ ਵਿੱਚ ਵਿਆਪਕ ਰੂਪ ਵਿੱਚ ਉਹ ਰਹਿ ਰਿਹਾ ਹੈ। ਬਨਸਪਤੀ, ਸਾਗਰ, ਗ੍ਰਹਿ, ਨਛੱਤਰ, ਰੇਤ ਦੇ ਜ਼ਰੇ ਤੋਂ ਲੈ ਕੇ ਸੂਰਜ ਦੀਆਂ ਕਿਰਨਾਂ, ਹਾਥੀ, ਕੀਟ, ਪਹਾੜ, ਪਾਤਾਲ, ਆਕਾਸ਼, ਜਿੱਥੇ ਤੱਕ ਨਿਗਾਹ ਜਾਂਦੀ ਹੈ, ਔਰ ਜੋ ਅਦ੍ਰਿਸ਼ ਦੁਨੀਆ ਹੈ, ਇਹ ਸਾਰਾ ਜਗਤ, ਇਹ ਸਾਰਾ ਬ੍ਰਹਿਮੰਡ ਉਸ ਅਕਾਲ ਪੁਰਖ ਦੇ ਰਹਿਣ ਦੀ ਥਾਂ ਹੈ। ਕੋਈ ਵਿਸ਼ੇਸ਼ ਟਿਕਾਣਾ ਪਰਮਾਤਮਾ ਦਾ ਨਹੀਂ ਹੈ। ਵੀ ਫਲਾਣੀ ਥਾਂ ਤੇ ਹੈ ਤੇ ਇਸਦਾ ਮਤਲਬ ਹੈ ਇਸ ਥਾਂ ਤੇ ਨਹੀਂ ਹੈ। ਦੋ ਸ਼ਬਦ ਪਰਮਾਤਮਾ ਪ੍ਰਤੀ ਜੋ ਪ੍ਰਯੋਗ ਕੀਤੇ ਜਾਂਦੇ ਨੇ, ਉਹ ਸੱਚਾਈ ਦੀ ਕਸੌਟੀ ਤੇ ਪੂਰੇ ਨਹੀਂ ਉਤਰਦੇ। ਜੈਸੇ ਕਿ ਆਖਿਆ ਜਾਂਦਾ ਹੈ, ਪਰਮਾਤਮਾ ਨੂੰ ਲੱਭਣਾ ਹੈ ਤੇ ਲੱਭਣਾ ਉਸ ਨੂੰ ਪੈਂਦਾ ਹੈ ਜੋ ਗੁੰਮ ਹੋ ਗਿਆ ਹੈ। ਉਹ ਗੁੰਮ ਨਹੀਂ ਹੋਇਆ। ਪਰਮਾਤਮਾ ਦੇ ਕੋਲ ਜਾਣਾ ਹੈ ਤੋ ਕੋਲ ਉਸਦੇ ਹੀ ਜਾਣਾ ਹੈ ਜੋ ਆਪਣੇ ਤੋਂ ਦੂਰ ਹੈ। ਜੋ ਆਪਣੇ ਤੋਂ ਦੂਰ ਨਹੀਂ ਉਸਦੇ ਕੋਲ ਕੀ ਜਾਣਾ। ਜੋ ਗੁੰਮ ਨਹੀਂ ਹੋਇਆ ਉਹਨੂੰ ਲੱਭਣਾ ਕੀ। ਇਸ ਵਾਸਤੇ ਗੁਰੂ ਨਾਨਕ ਦੀ ਬਾਣੀ ਦਾ ਐਸਾ ਕਹਿਣਾ ਹੈ ਕਿ ਤੂੰ ਅੱਖਾਂ ਖੋਲ, ਉਹ ਤੇ ਹਾਜ਼ਰ ਨਾਜ਼ਰ ਹੈ। ਉਹ ਗੁੰਮ ਨਹੀਂ ਹੋਇਆ ਔਰ ਉਹ ਤੈਥੋਂ ਦੂਰ ਵੀ ਨਹੀਂ। ਲਿਹਾਜ਼ਾ ਉਸਦੇ ਕੋਲ ਜਾਣਾ ਜਾਂ ਉਹਨੂੰ ਲੱਭਣਾ। ਧਾਰਮਿਕ ਦੁਨੀਆਂ ਵਿੱਚ ਇਹ ਜੋ ਕਹਾਵਤਾਂ ਨੇ, ਇਹ ਵੀ ਇੱਕ ਭ੍ਰਾਂਤੀ ਤੇ ਖੜੀਆਂ ਨੇ। ਦਰਅਸਲ ਗਲਤ ਨਹੀਂ ਹੈ। ਤੂੰ ਆਪਣੀਆਂ ਅੱਖਾਂ ਖੋਲ, ਉਹ ਤੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਉਹਦਾ ਨਾ ਦਿਖਾਈ ਦੇਣਾ ਉਹਦੀ ਦੂਰੀ ਨਹੀਂ ਹੈ। ਉਹਦਾ ਨਾ ਦਿਖਾਈ ਦੇਣਾ ਉਸਦਾ ਗੁੰਮ ਹੋਣਾ ਨਹੀਂ ਹੈ, ਬਲਕਿ ਤੇਰਾ ਸੋਹਣਾ ਹੈ, ਤੇਰੀ ਅੱਖਾਂ ਦਾ ਬੰਦ ਹੋਣਾ ਹੈ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਦੇ ਰਾਹੀਂ ਇਹ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਸਮੂਹ ਬ੍ਰਹਿਮੰਡ, ਇਹ ਸਾਰੇ ਦਾ ਸਾਰਾ ਜਗਤ ਪਰਮਾਤਮਾ ਦੇ ਰਹਿਣ ਦੀ ਥਾਂ ਹੈ। ਆਸਣ ਲੋਏ ਲੋਏ ਭੰਡਾਰ, ਵਾਸਤਵਿਕ ਉਸ ਪਰਮਾਤਮਾ ਦਾ ਆਸਣ ਹਰ ਲੋਕ ਵਿੱਚ ਹੈ, ਹਰ ਬਸ਼ਰ ਵਿੱਚ ਹੈ, ਹਰ ਜੀਵ ਵਿੱਚ ਹੈ। ਕੋਈ ਉਸਦਾ ਇੱਕ ਸਿੰਘਾਸਣ ਨਹੀਂ, ਇਹ ਵਿਆਪਕ ਬ੍ਰਹਿਮੰਡ ਉਸਦਾ ਸਿੰਘਾਸਣ ਹੈ ਔਰ ਇਸ ਸਾਰੇ ਬ੍ਰਹਿਮੰਡ ਵਿੱਚ ਉਹ ਬੈਠਾ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਕੋਠੜੀ ਚੂੰਕਿ ਸੱਚ ਦੀ ਹੈ, ਇਸ ਵਾਸਤੇ ਕੋਠੜੀ ਵੀ ਸੱਚੀ ਹੈ। ਜਿਸ ਘਰ ਵਿੱਚ ਧਾਰਮਿਕ ਲੋਕ ਰਹਿੰਦੇ ਹੋਣ, ਜਿਸ ਘਰ ਵਿੱਚ ਧਾਰਮਿਕ ਵਿਚਾਰ ਅੱਠੇ ਪੈਰ ਪੜ੍ਹੇ ਜਾਂਦੇ ਹੋਣ, ਪੜ੍ਹਾਏ ਜਾਂਦੇ ਹੋਣ, ਉਸ ਇੱਟਾਂ ਦੀ ਢੇਰੀ ਨੂੰ ਵੀ ਲੋਕੀ ਧਾਰਮਿਕ ਮੰਦਿਰ ਕਹਿ ਦਿੰਦੇ ਨੇ। ਹੈ ਤੇ ਇੱਟਾਂ ਹੀ ਹੈ, ਤੇ ਪੱਥਰ ਹੀ ਹੈ, ਤੇ ਲੱਕੜ ਹੀ, ਲੇਕਿਨ ਧਾਰਮਿਕ ਮੰਦਿਰ, ਇਹ ਮਕਾਨ ਧਾਰਮਿਕ ਭਵਨ ਹੈ। ਕੀ ਹੈ ਉਹਦੇ ਚ? ਧਰਮ ਦੀ ਚਰਚਾ ਹੈ ਉਹਦੇ ਚ। ਕੋਈ ਧਾਰਮਿਕ ਮਨੁੱਖ ਰਹਿੰਦੇ ਨੇ, ਉਹਦੇ ਚ ਧਰਮ ਦੀ ਗੱਲ ਕੀਤੀ ਜਾ ਰਹੀ ਹੈ, ਉਹਦੇ ਚ ਧਰਮ ਦੀ ਗੱਲ ਸੁਣਾਈ ਜਾ ਰਹੀ ਹੈ। ਤੋ ਜਿੱਥੇ ਧਰਮ ਦੀ ਗੱਲ ਕੀਤੀ ਜਾ ਰਹੀ ਹੈ, ਧਰਮ ਦੀ ਗੱਲ ਸੁਣਾਈ ਜਾ ਰਹੀ ਹੈ, ਉਹ ਅਸਥਾਨ, ਉਹ ਘਰ ਆਮ ਘਰ ਨਹੀਂ ਰਹਿ ਜਾਂਦਾ, ਉਹ ਪਾਵਨ ਘਰ ਬਣ ਜਾਂਦਾ ਹੈ, ਪਵਿੱਤਰ ਘਰ ਬਣ ਜਾਂਦਾ ਹੈ। ਸਾਰੇ ਬ੍ਰਹਿਮੰਡ ਦੇ ਜ਼ਰੇ ਜ਼ਰੇ ਵਿੱਚ ਉਸ ਸੱਚ ਦਾ ਵਾਸਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬ੍ਰਹਿਮੰਡ ਨੂੰ ਸੱਚੇ ਦੀ ਕੋਠੜੀ ਕਹਿੰਦੇ ਨੇ, ਸੱਚ ਦੀ ਕੋਠੜੀ ਕਹਿੰਦੇ ਨੇ। ਇਹ ਝੂਠੇ ਦੀ ਕੋਠੜੀ ਆਉਂਦੀ ਤੇ ਸ਼ਾਇਦ ਕੋਠੜੀ ਝੂਠੀ ਆਉਂਦੀ ਹੈ, ਪਰ ਚੂੰਕਿ ਸੱਚ ਦੀ ਕੋਠੜੀ ਹੈ ਤੇ ਸੱਚ ਦਾ ਇਸ ਵਿੱਚ ਵਾਸ ਹੈ, ਜਗਤ ਦੇ ਕਿਸੇ ਹਿੱਸੇ ਦੀ ਨਿੰਦਾ ਜਾਂ ਉਸਨੂੰ ਚੋਟ ਪਹੁੰਚਾਉਣਾ, ਦਰਅਸਲ ਇਹ ਵੀ ਕਰਤੇ ਪੁਰਖ ਨੂੰ ਚੋਟ ਪਹੁੰਚਾਉਣਾ ਹੋਵੇਗਾ, ਕਿਉਂਕਿ ਇਹ ਉਸਦੀ ਕੋਠੜੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲੇ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਅਦ ਨੇ ਉਸਦਾ ਹੁਕਮ ਮੰਨ ਕੇ ਹੁਕਮੀ ਦੇ ਵਿੱਚ ਸਮਾਈ ਹਾਸਲ ਕਰ ਲਈ ਹੈ, ਤੇ ਇੱਕ ਹੁਕਮ ਨੂੰ ਨਾ ਮੰਨ ਕੇ ਵਿਨਾਸ਼ ਹੋ ਰਹੇ ਨੇ, ਨਾਸ਼ ਹੋ ਰਹੇ ਨੇ, ਖੱਜਲ ਖੁਆਰ ਹੋ ਰਹੇ ਨੇ, ਦੁਖੀ ਹੋ ਰਹੇ ਨੇ, ਬੇਚੈਨ ਹੋ ਰਹੇ ਨੇ। ਇੱਕ ਨਾ ਨੇ ਹੁਕਮ ਨੂੰ ਮੰਨ ਕੇ ਪ੍ਰਮਾਤਮਾ ਦੇ ਸਮਾਈ
4: हासिल कर लईए। इत्थे प्रश्न खड़ा होवेगा, हुक्म मन के, हुक्म की है, हुक्म किथे है। उसनू पढ़ लईए, उसनू समझ लईए, उनू सुन लईए, परमात्मा दा हुक्म किथे लिखे। साहिब कहिंदे ने सिमर गोबिंद मन तन धुर लिखिया, हुक्म रजाई चलना नानक लिखिया नाल। हुक्म तेरे नाल लिखिया होया केड़ी भाषा विच है? दरअसल परमात्मा दी भाषा अखरां विच नहीं आउंदी, मौन दी भाषा है, खामोश भाषा है, भाव दी भाषा है। उनू समझना पड़ेगा और उनू समझण लई जरिए भी अलग अलग ने। तो उसका हुक्म हर मस्तक ते लिखे है, नानक लिखिया नाल। ते जेड़ा उस हुक्म नू समझ जांदा है ओ उस हुक्मे दी लीनता हासिल कर लैंदा है। हुक्म की है? इस नू गुरु अर्जन देव जी महाराज अपने ढंग नाल बयान करदे ने। जो होवा होवत सो जाने, प्रभ अपने का हुक्म पछाने। हुक्म की है? बड़े सरल शब्दां विच इसनू खोले है गुरु अर्जन देव जी महाराज ने। ते ए ऐसा है जैसे सागर नू गागर विच बंद कीता है, जैसे समुंदर कूजे विच समा गया है, जैसे एक महान विचार नू थोड़े जिहा चंद अखरां विच बयान कर दिता है। जो हो आ हो वत्सो जाने, प्रभ अपने का हुक्म पछाने। जो होया है होना ही सी, जो होवा वो वत्सो जाने, जो होवा है इनू होन हार जाने। ये होना है प्रभ अपने का हुक्म पछाने। अज तक धार्मिक दुनिया च ऐसा ते थां थां ते आख्या जांदा है, बार बार आख्या जांदा है, रब दी रजा, उसका हुक्म उनू मनो, ओदी रजा विच राजी रहो। पर सवाल यह पैदा होंदा ओदी रजा है कि, प्रश्न ये खड़ा होंदा है उदा हुक्म है कि। धार्मिक दुनिया विच ऐसा आख्या जांदा है, ऐसा समझाया नहीं जांदा कि उसका हुक्म की है, उसकी रजा की है। गुरु अर्जन देव जी महाराज इस नू खोल देने कि उसकी रजा की है, उसका हुक्म की है। जो होआ हो वत्सो जाने, प्रभ अपने का हुक्म पछाने। ये अपने प्रभु का हुक्म है कि जो होया है ये होना ही सी, बस यही हुक्म है, यही उसकी रजा है। दिन होया है होना ही सी, रात होई है होनी ही सी, जन्म होया है होना ही सी, मरण होया है होना ही सी, नफा होया है ये होना ही सी, नुकसान होया है ये होना ही सी, सर्दी होई है ये होनी सी, गर्मी आई है ये आवने ही सी। गरज के जो कुछ हो रहा है बस ये उसका हुक्म है। ते हो रहे नू कबूल कर लेना, प्रवान कर लेना, ये उसकी रजा नू मनना है, ये उसके हुक्म नू मनना है। और रजा विच राजी होना मामूली खेड नहीं, ये ते सूरी ऊपर खेलना गिरे तो ठाहरना है। जो हो गया इनू कबूल कर लेना। दरअसल कई दफा ऐसा होया कि जन्म होया कबूल है, मरण होया कबूल नहीं, नफा होया परवान है, नुकसान होया कबूल नहीं, इज्जत मिली है कबूल है, बेइज्जती हो गई है परवान नहीं। दरअसल मनुख परमात्मा दे हुक्म नो अपने अनुकूल ढालना चाहता है, ते परमात्मा अपने हुक्म दे अनुकूल जगत नो चलाना चाहता है। गल ए है, और इस कशमकश करके मनुख दुखी है। दरअसल चलदा ते मनुख उस दे हुक्म दे चीपे है, सर्दी होई है ये होनी सी, ते हुण बंदे नो कितनी भी कबूल ना होवे सर्दी ते रहेगी, नहीं तेनू कबूल ते ना सही ये ते रहेगी। गर्मी होई है ये ते होनी सी और होके रहेगी, जे तेनू कबूल नहीं ते इस देश तेरा कबूल ना करना कोई मैंने नहीं रखता। तू चीखदा रह, चिलांदा रह, लू चलदी रहेगी, गर्मी होवेगी ये रहेगी। जन्म होया ये होना ही सी, मरण होया ये होना ही सी, जो होना सी जो होया है इनू कबूल करना परमात्मा दा हुक्म मनना है। ब्रह्मंड दे च सब कुछ हो रहा है, कीता नहीं जा रहा। नवे दीप प्रगट हो रहे ने, पुराने दीप बुझ रहे ने। नवे ग्रह छत्र जन्म ले रहे ने, कुछ टूट रहे ने, कुछ मिट रहे ने। एक बहुत वड्डी लीला चल रही है, एक बहुत वड्डा खेल चल रहा है, जिसनू परवान करना पड़ेगा, कबूल करना पड़ेगा। तेरे शरीर दे श्वास चल रहे ने, तू चला नहीं रहा। दिल धड़क रहा है, तू धड़का नहीं रहा। खून चल रहा है, तू चला नहीं रहा। इसे तरीके नाल समुच सब कुछ जगत दे च हो रहा है, कीता नहीं जा रहा। दो तरह के मनुख ने, जो ऐसा दावा करनगे नहीं ये मैं कीता, ते जे तू कीता है ते तेरे कीते नाल सुख मिले है, इनू तू कबूल कीता है ते दुख मिले है, इनू क्यों नहीं तू कबूल कीता, ये भी तेरी कृत। जे तेरा ही कीता है सब कुछ, ते जन्म दिन ते तू मिठाई वंडी है, ते मरण दिन नू भी खिड़े मत्थे कबूल कर, फिर तस्लीम कर। इज्जत मिली है तू खुश होया है, बेइज्जती नू भी झोली च पा। नफा होया है तू प्रसन्न होया है, नच उठे है, तो नुकसान नू भी झोली च पा। बहुत औखा है हुक्म, या ते सारा ही मनिया जा सकता है, या सारे हुक्म तो इनकार किया जा सकता है। ऐसा नहीं हो सकता भी मैं अद्धा हुक्म मनना ते अद्धा नहीं। और ये हकीकत है कि कोई इनकार करके भी हुक्म मनन तो बच नहीं सकता, लेकिन इनकार करन दे नाल दुख होर वधा लेगा, बेचैनी होर वधा लेगा। पर हुक्म नू मनन दे नाल हकीकत ए है कि परम सुख की प्राप्ति हो जाती है। हुक्म दे च अगर दुख है ते दुख नू किसे ने खिड़े मत्थे कबूल कर लिया है, तस्लीम कर लिया है, ते उनू अनुभव हो जाएगा कि दुख भी प्रभु दी तरफों मिले होया एक दारू है, एक इलाज है। दुनिया दे वाहिद संत वाहिद रहबरी पुरुष गुरु नानक ने ऐसा नारा लाया कि दुख करोपी नहीं, दुख परमात्मा वालों सजा नहीं, ये परमात्मा वालों औषधि है, दारू है। दुख दारू सुख रोग भया, जां सुख ताम ना होई। दुख भी एक दारू है, पर सवाल पैदा होता है दुख कदों दारू बनता है, ते दुख दा दारू परमात्मा नूं कदों देण दी लोड़ पै जांदी है, जद बंदे दे सुख रोग हो जान। दुख दारू सुख रोग भया, बड़ा कीमती बचन है पहले पातशाह दा। जद सुख रोग हो जान, जद सुख बंदे नूं हंकारी कर देन, जद सुख आलसी बना देन, जद सुख बंदे नूं दलिदरी कर देन, जद सुख बंदे नूं लोभी बना देन, बेईमान बना देन, ते जद सुख बंदे नूं कठोर बना देन, ऐसे बंदे नूं कथा कीर्तन दी औषधि नाल ठीक करना बड़ी औखी गल है, बहुत कठिन गल है। क्यों? कि वो आलसी इतना हो गया है, वो अहंकारी इतना हो गया है, वो लोभी इतना हो गया है, उन्हें दूरी इतनी वधा ली है कि उस तक इस शब्द का पुजना, इस विचार का पुजना बहुत औखा है। उन्हें अपने हृदय के सारे पट बंद कर लेने, उस तक ये विचार नहीं पहुंच सकती। लिहाजा ऐसे पुरुष ले फिर परमात्मा ने जो औषधि तैयार की थी है वो दुख है। बड़े तो बड़े बंदे दुख की चोट सहार दिया सीधे हो जाते ने, उंज नहीं आते, उंज आकड़ बनी रहती है, उंज बेईमानी बनी रहती है, उंज कठोरता बनी रहती है। पर दुख की एक चोट ने सीधा कर दिता। तो साहिब कहने दुख वक्ती दुख ये परमात्मा वालों करोपी नहीं, दारू है, औषधि है। और इस दारू की उदों लोड़ पैंदी है जदों सुख रोग बन जान। दुख दारू सुख रोग भया, जा सुख ताम ना होई। तो जो होवा हो वत्सो जाने, प्रभ अपने का हुक्म पछाने। जो होया है ये होना ही सी, यही हुक्म है। और इसनों जो खिड़े मत्थे तस्लीम कर लेंदा है, समझ लो वो रजा दे च राजी है, ते जो रजा दे च राजी है उसते परमात्मा राजी है, उसते गुरु राजी है। रब किसते राजी है? जो उसकी रजा दे च राजी है, उसका संबंध जुड़ जाता है, वो परमात्मा दे बहुत नेड़े चला जाता है। तो साहिब गुरु अर्जन अंगद देव जी महाराज इस पावन पवित्र श्लोक के राही ये संदेश उपदेश दे रहे हैं कि एक अद भगता ने हुक्म नू मन के हुक्मी दे समाई हासिल कर ली है, रजा नू मन के उस परमात्मा दे लीनता हासिल कर ली है, एक अद हुक्म तो इनकारी होके अपना जीवन नाश कर लिया है, अपना जीवन ख्वार कर लिया है। हुक्म तो इनकारी मनुख हो सकता है, लेकिन हुक्म तो बच नहीं सकता। मछली सागर दे घूमती हुई ऐसा कह सकती है सागर मैनू प्रवान नहीं, ऐसा कह सकती है, ऐसा उसनु खुल है, लेकिन पानी तो बाहर रह के विचर नहीं सकती, उसके हुक्म की उलंघना नहीं कर सकती, उसके हुक्म तो इनकार होने का जज्बा उजागर कर सकती है। नदी के एक कंडे तो लेके दूसरे कंडे तक मच्छी जा सकती है, पर पानी तो बाहर निकल के कलोल नहीं कर सकती। मच्छी दरिया दे घूमद आया ऐसा कह सकती है पानी दे रहना मैनू कबूल नहीं, पानी दे विचरना मैनू ये परवान नहीं, लेकिन फिर भी पानी तो बाहर रह के ये विचर नहीं सकती। मनुख ऐसा कह सकता है हे परमात्मा ये तेरा हुक्म मैनू कबूल नहीं, ये तेरी रजा मैनू परवान नहीं, लेकिन फिर भी उसकी रजा तो बार हो नहीं सकता, फिर भी उसके हुक्म तो बार हो नहीं सकता। बारीक बुद्ध रखने वाले ने ईश्वर के इस राज नू समझे, इस राज नू जाने है, और इंज कह लो इस राज दा ही सदका उन्होंने वास्तविक परमात्मा नू जाने है। कहो नानक जिन हुक्म पछाता प्रभ साहिब का तिन भेद जाता। तो एक ना हुक्म समाए ले, एक ना हुक्मे करे विनाश, एक ना भाणे कढ ले, एक ना माया विच निवास। एक ने परमात्मा दे भाणे नू मन के उस दे हुक्म नू मन के माया विचों अपने आप नू कढ लिया, ते एक हुक्म दी अदूली करके पाव हुक्म तो इनकारी होके माया विच ही फसे रह गए, जंजाल विच ही फसे रह गए। ए भी आख ना जा पई जे किसे आने रास, ए भी दिखाई नहीं देंदा, और ऐसा भी दावे नाल नहीं आख्या जा सकदा कि जिंदगी किसकी रास आई, जगत ते आया किसदा सफल होया। मनुख फैसला कुन गल नहीं कर सकदा, फलाना जन्नत दे चला गया, फलाना स्वर्गवास हो गया, फलाना ब्रह्मलीन हो गया। मनुखी दुनिया दी ये सारिया कहावता ही ने, इहदे च हकीकत कुछ भी नहीं, क्योंकि मनुख दे अपने अंदाजे ने, मनुख दियां अपनियां क्यास अराइयां ने, मनुख दे कोल ऐसी कोई दूरबीन नहीं कि उसने देख लिया होवे हां वाकई ये ब्रह्मलीन हो गया, वाकई ये सचखंडवासी हो गया। तो साहिब कहंदे ने एक कहण मात्र गल नहीं है, पुन्नी पापी आखण नाए कर कर करना लिख ले जाओ। तो ये कहण मात्र गल नहीं, ए भी आख ना जा पई जे किसे आने रास, नानक गुरुमुख जानिए जाको आप करे प्रगास। गुरु द्वारा इस गल नू जानिया जांदा है, इस गल दा पता चलदा है कि ईश्वर आप ही अंतिशकरण दे प्रकाश करदा है, वो आप ही चानना देंदा है। दरअसल लंबी चौड़ी साधना करन तो बाद इस गल दा बोध मनुख नू मिलदा है कि ईश्वर प्रयास नाल नहीं प्रसाद नाल मिलता है। इस वास्ते धार्मिक दुनिया दे प्रसाद दी महिमा है, जबकि जगत दे प्रयास दी गल है, संसार दे पुरुषार्थ दी गल है, जबकि धार्मिक दुनिया दे बख्शिश दी गल है। संसार दे उद्यम दी गल आखी जाती है, धार्मिक दुनिया दे कृपा दी गल आखी जाती है। धार्मिक दुनिया सही है, वो कहिंदे ने उद्यम कर करके पता चलता है कि आखिर ए उसका मिलाप उदी बख्शिश है, उदी रहमत है। सड़ा उद्यम, सड़ा पुरुषार्थ, सड़ा प्रयास उसका मुल नहीं है। अगर इसनु मुल मल लेंदे हां तो सड़े प्रयास नालों परमात्मा का प्रसाद परमात्मा कोई वड्डा नहीं है। लंबी चौड़ी साधना करके ही यह पता चलता है कि घाल न मिलियो सेव न मिलियो मिलियो आए अचिंता। एक गाथा इस देश दे धार्मिक ग्रंथां जो मिलती है बड़ी रमणीक है, प्रेरणादायक है। सिद्धार्थ नवी दुनिया दी तलाश करन दी चाहत विच इस दुनिया नू छड़ बैठे, नवे संसार दी उमंग ने ਪੁਰਾਣੇ ਨਾਲ ਨਾਤਾ ਤੋੜ ਦਿੱਤਾ। ਪ੍ਰਕਾਸ਼ ਤਿਆ ਖੁਲਾਸ ਲੈ ਕੇ, ਪ੍ਰਕਾਸ਼ ਦੀ ਮੰਗ ਲੈ ਕੇ ਅੰਧੇਰੇ ਨੂੰ ਵਿਦਾਇਗੀ ਦੇ ਦਿੱਤੀ। ਲੇਕਿਨ ਪ੍ਰਕਾਸ਼ ਕਿੱਥੋਂ ਮਿਲੇ, ਪਰਮ ਜੀਵਨ ਕਿੱਥੋਂ ਮਿਲੇ? ਆਸ਼ਰਮ ਆਸ਼ਰਮ ਭਟਕਦੇ ਰਹੇ, ਇੱਕ ਇੱਕ ਦੁਆਰ ਤੇ ਦਸਤਕ ਦਿੰਦੇ ਰਹੇ। ਹਰ ਆਚਾਰੀਆ ਨੇ, ਹਰ ਸੰਤ ਨੇ ਜਿਹੜੀ ਗੱਲ ਆਖੀ ਉਸ ਨੂੰ ਪੂਰਨ ਸ਼ੌਕ ਨਾਲ, ਜ਼ੌਕ ਨਾਲ ਨਿਭਾਉਂਦੇ ਰਹੇ ਤੇ ਜਦ ਕੁਛ ਨਾ ਮਿਲਿਆ ਤੇ ਹਰ ਇੱਕ ਨੂੰ ਇਹੀ ਆਖਦੇ ਰਹੇ, ਮਿਲਿਆ ਤੇ ਕੁਛ ਨਹੀਂ, ਤੇ ਹਰ ਇੱਕ ਨੇ ਇਹੀ ਜਵਾਬ ਦਿੱਤਾ, ਜੋ ਕੁਛ ਅਸੀਂ ਜਾਣਦੇ ਸੀ ਤੁਹਾਨੂੰ ਦੱਸ ਦਿੱਤਾ ਹੈ, ਅੱਗੇ ਜਾਓ। ਅੱਗੇ ਜਾਂਦੇ ਜਾਂਦੇ ਅੱਜ ਉਸ ਬੂਹੇ ਤੇ ਆਏ। ਇਸ ਆਸ਼ਰਮ ਦੇ ਆਚਾਰੀਆਂ ਨੇ ਕਹਿ ਦਿੱਤਾ, ਸਿਧਾਰਥ, ਜ਼ਿੰਦਗੀ ਸਫਲ ਹੋ ਸਕਦੀ ਹੈ, ਪਰਮ ਜੀਵਨ ਮਿਲ ਸਕਦਾ ਹੈ, ਪਰਮ ਪ੍ਰਕਾਸ਼ ਮਿਲ ਸਕਦਾ ਹੈ, ਬਸ਼ਰਤੇ ਤੂੰ ਅੱਠ ਪੈਰ ਵਿੱਚ ਸਿਰਫ ਇੱਕ ਦਾਣਾ ਹੀ ਚਾਵਲ ਦਾ ਅੰਗੀਕਾਰ ਕਰੇ। ਸਤ ਵਚਨ ਕਹਿ ਕੇ ਇਹ ਕਠਿਨ ਪ੍ਰਤੀਕਸ਼ਾ ਵੀ ਸਿਧਾਰਥ ਕਰਨ ਲੱਗੇ। 40 ਦਿਨ ਇਸ ਤਰ੍ਹਾਂ ਕਰਨ ਲਈ ਆਸ਼ਰਮ ਦੇ ਮੁਖੀ ਨੇ ਆਖਿਆ, ਔਰ ਪੂਰਨ 40 ਦਿਨ ਤੱਕ ਇੱਕ ਦਾਣੇ ਤੇ ਰਹਿ, ਸਰੀਰ ਸੁੱਕ ਗਿਆ, ਲੱਕੜੀ ਹੋ ਗਿਆ, ਕੁਛ ਪੁਰਾਣੀ ਸਾਧਨਾ ਕਰਕੇ, ਕੁਛ ਨਵੀਂ ਪ੍ਰਤੀਕਸ਼ਾ ਕਰਕੇ। ਲੇਕਿਨ ਜਦ ਅੱਜ 40ਵਾਂ ਦਿਨ ਵੀ ਸੰਪੂਰਨ ਹੋ ਗਿਆ ਤੇ ਘਟਨਾ ਕੁਛ ਵੀ ਨਾ ਘਟੀ, ਤਾਂ ਆਸ਼ਰਮ ਦੇ ਆਚਾਰੀਏ ਦੇ ਅੱਗੋਂ ਪ੍ਰਸ਼ਨ ਉੱਤਰ ਹੋ ਕੇ ਖੜੇ ਹੋ ਗਏ, ਪ੍ਰਸ਼ਨ ਚਿੰਨ੍ਹ ਬਣ ਕੇ, ਸਵਾਲੀਆ ਹਰੂਫ ਲੈ ਕੇ ਸਾਹਮਣੇ ਖੜੇ ਨੇ, ਗੱਲ ਤੇ ਕੁਛ ਵੀ ਨਹੀਂ ਬਣੀ। ਇਸ ਆਚਾਰੀਆ ਨੇ ਵੀ ਕਹਿ ਦਿੱਤਾ, ਜੋ ਕੁਛ ਅਸੀਂ ਜਾਣਦੇ ਸੀ ਦੱਸ ਦਿੱਤਾ ਹੈ, ਤੁਸੀਂ ਕਿਸੇ ਹੋਰ ਬੂਹੇ ਤੇ ਜਾਓ, ਲੇਕਿਨ ਹੋਰ ਥਾਂ ਤੋਂ ਕੁਛ ਹੋਰ ਖਬਰ ਮਿਲੇ ਤਾਂ ਸਾਨੂੰ ਜ਼ਰੂਰ ਦੱਸਣਾ। ਰੁਖਸਤ ਹੋ ਗਏ, ਨਿਢਾਲ ਸਰੀਰ ਆਹਿਸਤਾ ਆਹਿਸਤਾ ਜਾ ਰਹੇ, ਅੰਦਰ ਸ਼ਾਂਤੀ ਦੀ ਇੱਛਾ ਛੱਡ ਦਿੱਤੀ, ਪਰਮ ਜੀਵਨ ਦੀ ਪ੍ਰਾਪਤੀ ਦੀ ਜੋ ਉਮੰਗ ਸੀ ਉਹ ਵੀ ਛੱਡ ਦਿੱਤੀ, ਈਸ਼ਵਰ ਮਿਲੇ ਇਹ ਇੱਛਾ ਵੀ ਇੱਕ ਪਾਸੇ ਸੁੱਟ ਦਿੱਤੀ। ਨਿਰੰਜਨਾ ਨਦੀ ਬੜੇ ਔਖੇ ਢੰਗ ਨਾਲ ਅਬੂਰ ਕਰ ਰਹੇ ਨੇ, ਕਿਉਂਕਿ ਸਰੀਰ ਵਿੱਚ ਬਲ ਨਹੀਂ, ਇੱਕ ਸ਼ਾਖ ਦੇ ਆਸਰੇ ਤੇ ਆਪ ਪਾਰ ਲੱਗੇ। ਬੋਰ ਦੇ ਦਰਖਤ ਥੱਲੇ ਬੈਠ ਕੇ ਨਿਰਾਸ਼, ਸ਼ਾਂਤੀ ਤੋਂ ਵੀ ਨਿਰਾਸ਼, ਈਸ਼ਵਰ ਤੋਂ ਵੀ ਨਿਰਾਸ਼, ਪਰਮ ਸੁੱਖ ਤੋਂ ਵੀ ਨਿਰਾਸ਼, ਪਰਮ ਆਨੰਦ ਤੋਂ ਵੀ ਨਿਰਾਸ਼, ਕੁਛ ਵੀ ਨਹੀਂ ਚਾਹੀਦਾ, ਕੁਛ ਵੀ ਨਹੀਂ ਚਾਹੀਦਾ। ਐਸਾ ਜਦ ਬੋਧ, ਐਸੀ ਜਦ ਭਾਵਨਾ ਅੰਦਰ ਪੂਰਨ ਰੂਪ ਵਿੱਚ ਪੈਦਾ ਹੋਈ, ਕੁਛ ਵੀ ਨਹੀਂ ਚਾਹੀਦਾ, ਸਭ ਕੁਛ ਮਿਲ ਗਿਆ, ਸਭ ਕੁਛ ਝੋਲੀ ਵਿੱਚ ਪੈ ਗਿਆ, ਸਮਾਧੀ ਲੱਗ ਗਈ, ਔਰ ਪਰਮ ਆਨੰਦ ਦੀ ਵਰਸ਼ਾ ਉਸੇ ਦਿਨ ਹੋ ਗਈ। ਸੁੱਕੇ ਜੀਵਨ ਤੇ ਹਰਾ ਭਰਾ ਹੋ ਗਿਆ ਜੀਵਨ, ਨਵੇਂ ਹੁਲਾਸ ਪੈਦਾ ਹੋ ਗਏ, ਅੰਧਕਾਰ ਵਿੱਚ ਪਰਮ ਪ੍ਰਕਾਸ਼ ਹੋ ਗਿਆ। ਇਸ ਵਾਸਤੇ ਜਗਤ ਦੇ ਹਰ ਰਹਿਬਰੀ ਪੁਰਸ਼ ਨੇ ਤੇ ਹਰ ਸਾਧਕ ਨੇ ਆਖਿਆ, ਪਰਮ ਸੁੱਖ ਮਿਲਿਆ ਸਾਡੇ ਪ੍ਰਯਾਸ ਨਾਲ ਨਹੀਂ, ਉਸਦੇ ਪ੍ਰਸਾਦ ਨਾਲ, ਸਾਡੇ ਉੱਦਮ ਤੇ ਮਿਹਨਤ ਨਾਲ ਨਹੀਂ, ਉਸਦੀ ਬਖਸ਼ਿਸ਼ ਦੇ ਨਾਲ। ਪਰ ਇਹ ਵੀ ਘਾਲ ਨਾ ਘਾਲ ਘਾਲ ਕੇ ਪਤਾ ਚੱਲਦਾ ਹੈ। ਤਾਂ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ, ਗੁਰੂ ਦੁਆਰਾ ਹੀ ਇਹ ਗੱਲ ਜਾਣੀ ਜਾਂਦੀ ਹੈ ਕਿ ਜਿਸ ਨੂੰ ਉਹ ਆਪ ਪ੍ਰਕਾਸ਼ ਦੇਵੇ ਉਹੀ ਪ੍ਰਕਾਸ਼ਮਾਨ ਹੁੰਦਾ ਹੈ, ਉਸਨੂੰ ਹੀ ਸੂਝ ਪੈਂਦੀ ਹੈ। ਪੌੜੀ ਨਾਨਕ ਜੀ ਉਪਾਏ ਕੇ ਲਿਖਨਾਵੇਂ ਧਰਮ ਬਹਾ ਲਿਆ। ਸਤਿਗੁਰਦੇਵ ਜੀ ਮਹਾਰਾਜ ਦਾ ਫਰਮਾਨ, ਜੀਵ ਪੈਦਾ ਕਰਕੇ ਹਰ ਜੀਵ ਦੇ ਨਾਲ ਪਰਮਾਤਮਾ ਨੇ ਧਰਮ ਬਿਠਾ ਦਿੱਤਾ, ਮਰਿਆਦਾ ਅਸੂਲ। ਧਰਮ ਰਾਜ ਕਿੱਥੇ ਬੈਠਾ ਹੈ ਇਹ ਕੋਈ ਨਕਸ਼ਾ ਫੋਲ ਕੇ ਵੇਖਣ ਦੀ ਲੋੜ ਨਹੀਂ, ਇਹ ਕੋਈ ਪ੍ਰਿਥਵੀ ਦਾ ਸ਼ਹਿਰ ਨਹੀਂ, ਧਰਮ ਰਾਜ ਹਰ ਇੱਕ ਦੇ ਅੰਦਰ ਬੈਠਾ ਹੈ। ਧਰਮ ਮਰਿਆਦਾ, ਮਨੁੱਖ ਜੋ ਕੁਛ ਵੀ ਕਰਦਾ ਹੈ ਉਹ ਅੰਦਰ ਅੰਕੁਰਿਤ ਹੋ ਜਾਂਦਾ ਹੈ, ਜੋ ਬੋਲਦਾ, ਜੋ ਸੋਚਦਾ, ਜੋ ਸੁਣਦਾ, ਜੋ ਵੇਖਦਾ, ਜੋ ਕਰਦਾ, ਇਹ ਸਭ ਮਿਟ ਨਹੀਂ ਜਾਂਦਾ, ਅੰਦਰ ਅਮਿਟ ਛਾਪ ਇਸ ਦੀ ਲੱਗ ਜਾਂਦੀ ਹੈ। ਇਹੀ ਚਿੱਤਰਗੁਪਤ ਹੈ, ਇਹੀ ਧਰਮ ਰਾਜ ਹੈ। ਔਰ ਐਸਾ ਤੇ ਹੋ ਸਕਦਾ ਕਿ ਕਾਗਜ਼ ਤੇ ਲਿਖਿਆ ਹੋਇਆ ਜਲਾਇਆ ਜਾ ਸਕਦਾ ਹੈ, ਕਾਗਜ਼ ਤੇ ਲਿਖਿਆ ਹੋਇਆ ਮਿਟਾਇਆ ਜਾ ਸਕਦਾ ਹੈ, ਪਰ ਆਪਣੇ ਆਪ ਵਿੱਚ ਜੋ ਸਾਡੇ ਕੀਤੇ ਕਰਮ ਲਿਖੇ ਜਾਂਦੇ ਨੇ, ਦੁਨੀਆਂ ਦੀ ਕੋਈ ਤਾਕਤ ਨਹੀਂ ਮਿਟਾ ਸਕਦੀ ਉਸ ਪਰਿਪੂਰਨ ਪ੍ਰਮਾਤਮਾ ਤੋਂ ਬਿਨਾਂ, ਉਸ ਅਕਾਲ ਪੁਰਖ ਤੋਂ ਬਿਨਾਂ। ਤੋ ਇਹ ਧਰਮ ਉਸ ਪਰਿਪੂਰਨ ਪ੍ਰਮਾਤਮਾ ਨੇ ਹਰ ਇੱਕ ਦੇ ਨਾਲ ਬਿਠਾ ਦਿੱਤਾ ਹੈ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੜੇ ਜਜਮਾ ਲਿਆ। ਉਹ ਧਰਮ ਰਾਜ, ਉਹ ਜੋ ਮਰਿਆਦਾ ਪਰਿਪੂਰਨ ਪ੍ਰਮਾਤਮਾ ਨੇ ਬਣਾਈ ਹੈ, ਉੱਥੇ ਨਿਬੇੜਾ ਸੱਚ ਤੇ ਹੀ ਹੈ। ਸੱਚ ਹੀ ਅੰਗੀਕਾਰ ਹੁੰਦਾ ਹੈ। ਚੁਣ ਕੇ ਵੱਖ ਕੱਢ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਜਜ਼ੀਆ ਦੇਣਾ, ਭਾਓ ਜੋ ਝੂਠੇ ਨੇ, ਜਿਨ੍ਹਾਂ ਨੇ ਕਰ ਦੇਣਾ, ਜਿਨ੍ਹਾਂ ਨੇ ਜਜ਼ੀਆ ਦੇਣਾ, ਜਿਨ੍ਹਾਂ ਨੇ ਡੰਡ ਭੋਗਣਾ, ਜਿਨ੍ਹਾਂ ਨੇ ਕੀਤੇ ਕਰਮਾਂ ਦੀ ਸਜ਼ਾ ਭੋਗਣੀ ਹੈ, ਉਹ ਵੱਖ ਕਰ ਦਿੱਤੇ ਜਾਂਦੇ ਨੇ। ਥਾਂ ਨਾ ਪਾਏ ਨ ਕੂੜ ਯਾਰ, ਮੋਹ ਕਾਲੇ ਦੋਜ਼ਕ ਚਾਲਿਆ। ਪ੍ਰਭੂ ਦੇ ਸੱਚ ਅਸਥਾਨ ਵਿੱਚ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਥਾਂ ਨਹੀਂ ਮਿਲਦੀ। ਲਿਆਜ਼ਾ ਮੂੰਹ ਕਾਲਾ ਲੈ ਕੇ ਉਹ ਦੋਜ਼ਕ ਵਿੱਚ ਜਾਂਦੇ ਨੇ। ਭਾਉ ਭੈੜੇ ਸੰਸਕਾਰ, ਭੈੜਾ ਚਿਤਰਨ, ਉਹ ਜੋ ਭੈੜੀ ਤਸਵੀਰ ਬਣੀ ਹੈ ਉਹੀ ਲੈ ਕੇ ਜਾਂਦੇ ਨੇ। ਇੱਕ ਵੋ ਹੈ ਜਿਹਨੇ ਤਸਵੀਰ ਬਣਾ ਆਤੀ ਹੈ, ਇੱਕ ਹਮ ਹੈ ਲਿਆ ਆਪਣੀ ਹੀ ਸੂਰਤ ਕੋ ਵਿਗਾੜ। ਇੱਕ ਵੋ ਹੈ ਜਿਹਨੇ ਤਸਵੀਰ ਬਣਾ ਆਤੀ ਹੈ। ਅਕਸਰ ਮਨੁੱਖ ਨੇ ਆਪਣੀ ਤਸਵੀਰ ਅੰਦਰ ਆਪ ਬਣਾਉਣੀ ਹੈ, ਲੇਕਿਨ ਇਤਨੀ ਵਿਗਾੜ ਬੈਠਦਾ ਹੈ, ਜਿਸ ਦਾ ਜ਼ਿਕਰ ਸਾਹਿਬ ਕਹਿੰਦੇ ਨੇ ਕਿ ਮੋਹ ਕਾਲੇ ਦੋਜ਼ਕ ਚਾਲਿਆ, ਕਾਲੇ ਮੂੰਹ ਨਾਲ ਚੱਲਿਆ ਦੋਜ਼ਕਾਂ ਵਿੱਚ ਦੁੱਖਾਂ ਭੋਗਣ ਲਈ। ਤੇਰੇ ਨਾਇਰ ਤੇਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਤੇਰੇ ਨਾਮ ਦੇ ਰੰਗ ਵਿੱਚ ਜੋ ਰੱਥੇ ਗਏ, ਉਹਨਾਂ ਨੇ ਜੀਵਨ ਦੀ ਬਾਜ਼ੀ ਜਿਣ ਲਈ, ਜਿੱਤ ਲਈ, ਤੇ ਜਿਨ੍ਹਾਂ ਨੂੰ ਇਹ ਰੰਗ ਨਾ ਚੜਿਆ ਉਹ ਹਾਰ ਗਏ, ਉਹ ਠੱਗੇ ਗਏ, ਉਹ ਮਾਇਆ ਤੋਂ ਠੱਗੇ ਗਏ। ਠੱਗਣ ਵਾਲੇ ਹੀ ਮਾਇਆ ਤੋਂ ਠੱਗੇ ਗਏ, ਸੰਸਾਰ ਨੂੰ ਠੱਗਣ ਵਾਲੇ ਹੀ ਸੰਸਾਰ ਤੋਂ ਠੱਗੇ ਗਏ, ਮਨੁੱਖਾਂ ਨੂੰ ਠੱਗਣ ਵਾਲੇ ਹੀ ਜਗਤ ਤੋਂ ਠੱਗੇ ਗਏ। ਔਰ ਇਸ ਤਰੀਕੇ ਨਾਲ ਜੀਵਨ ਦੀ ਬਾਜ਼ੀ ਹਾਰ ਗਏ। ਲਿਖਨਾਵੇਂ ਧਰਮ ਬਹਾ ਲਿਆ। ਸਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਜੀਵਾਂ ਦੇ ਕਰਮਾਂ ਨੂੰ ਲਿਖਣ ਲਈ ਇਸ ਢੰਗ ਦੀ ਮਰਿਆਦਾ, ਇਸ ਢੰਗ ਦਾ ਧਰਮ ਨਾਲ ਬਿਠਾ ਦਿੱਤਾ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
3: ਸਲੋਕ ਮਹਲਾ ਪਹਿਲਾ।
5: ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਗਏ ਫਿਰੇ ਜੰਦ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਵੇਖੈ ਹਾਜਰਾ ਹਜੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁੱਝਣਾ।

ਚਾਰੋਂ ਪਾਸੇ ਸਾਨੂੰ ਦਿਖਾਈ ਦਿੰਦਾ ਹੈ। ਬੰਦੇ ਬੰਦੇ ਵਿੱਚ ਭੇਦ ਹੈ, ਮਨੁੱਖ ਮਨੁੱਖ ਦੇ ਵਿੱਚ ਅੰਤਰਾਲ ਹੈ। ਸਾਰਾ ਜੀਵਨ, ਸਾਰੇ ਜੀਵ, ਮਹਾਰਾਜ ਕਹਿੰਦੇ ਨੇ ਇਹਨਾਂ ਦੇ ਵਿਚਕਾਰ ਇੱਕ ਭੇਦ ਦੀ ਦੀਵਾਰ ਹੈ। ਇਹ ਭੇਦ ਚਾਹੇ ਰੰਗ ਦਾ ਹੈ, ਰੂਪ ਦਾ ਹੈ, ਜ਼ਾਤ ਦਾ ਹੈ, ਪਾਤ ਦਾ ਹੈ, ਨਸਲ ਦਾ ਹੈ, ਔਰ ਇਸ ਤੋਂ ਇਲਾਵਾ ਮਨੁੱਖੀ ਦੁਨੀਆਂ ਵਿੱਚ ਭਾਸ਼ਾ ਦਾ ਹੈ, ਮਜ਼ਹਬ ਦਾ ਹੈ। ਗਰਸ ਕੇ ਹਰ ਜੀਵਾਂ ਵਿੱਚ ਭੇਦ ਹੈ। ਰੇਸ਼ਮ ਦੇ ਕੀੜੇ ਬਿਸ਼ਟਾ ਦੇ ਕੀੜੇ ਜੈਸੇ ਨਹੀਂ ਨੇ, ਬੜਾ ਭੇਦ ਹੈ। ਜਦਕਿ ਰੇਸ਼ਮ ਦਾ ਕੀੜਾ ਵੀ ਕੀੜਾ ਹੈ, ਬਿਸ਼ਟਾ ਦਾ ਕੀੜਾ ਵੀ ਕੀੜਾ ਹੈ, ਪਰ ਬਹੁਤ ਵੱਡਾ ਭੇਦ ਹੈ, ਬਹੁਤ ਵੱਡੀ ਆਪਸ ਵਿੱਚ ਖੜੀ ਦੀਵਾਰ ਹੈ। ਇਸੇ ਤਰੀਕੇ ਨਾਲ ਮਨੁੱਖਾਂ ਦੇ ਤਲ ਤੇ ਭੇਦ ਹੈ। ਤੋ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ। ਫਿਰ ਮੈਂ ਰੂਪ ਵੇਖਣਾ, ਚਾਰੋਂ ਪਾਸੇ ਬਿਖਰਿਆ ਹੋਇਆ, ਪੰਛੀਆਂ ਦਾ ਰੂਪ, ਮਨੁੱਖਾਂ ਦਾ ਰੂਪ, ਪਸ਼ੂਆਂ ਦਾ ਰੂਪ, ਤੇ ਫਿਰ ਇਹਦੇ ਤੇ ਚੜਿਆ ਹੋਇਆ ਮੈਂ ਰੰਗ ਵੇਖਣਾ, ਕੋਈ ਕਿਸੇ ਰੰਗ ਦਾ, ਕੋਈ ਕਿਸੇ ਰੰਗ ਦਾ, ਤੇ ਕਿਸੇ ਨੂੰ ਤੇ ਕਈ ਕਈ ਰੰਗ ਦੇ ਦਿੱਤੇ। ਇੱਕ ਇੱਕ ਮੱਛੀ ਦੇ ਵਿੱਚ ਕਈ ਕਈ ਰੰਗ ਦੇਖਣ ਨੂੰ ਮਿਲਦੇ ਨੇ, ਇੱਕ ਇੱਕ ਪੰਛੀ ਦੇ ਵਿੱਚ ਕਈ ਕਈ ਰੰਗ ਦੇਖਣ ਨੂੰ ਮਿਲਦੇ ਨੇ। ਔਰ ਮਨੁੱਖ ਅਗਰ ਥੋੜਾ ਜਿਹਾ ਵੀ ਧਾਰਮਿਕ ਹੈ ਤੇ ਬਾਰੀਕ ਬੁੱਧ ਰੱਖਦਾ, ਵਿਸਮਾਦ ਤਾਰੀ ਹੋਏ ਬਿਨਾਂ ਰਹਿ ਨਹੀਂ ਸਕੇਗਾ। ਹੇਮਕੁੰਡ ਦੀ ਯਾਤਰਾ ਦੇ ਸਮੇਂ ਇੱਕ ਉਦਾਸੀ ਮਹਾਤਮਾ ਨੇ ਰਸਤੇ ਵਿੱਚ ਬੈਂਗਣਾਂ ਦੇ ਇੱਕ ਖੇਤ ਨੂੰ ਵੇਖ ਕੇ ਉਹਦੇ ਨੇਤਰ ਸੱਜਲ ਹੋਏ ਤੇ ਬੈਂਗਣ ਨੂੰ ਗਲਵਕੜੀ 'ਚ ਲੈ ਲਿਆ, ਉਹਦੇ ਬੂਟੇ ਨੂੰ। ਆਮ ਲੋਕਾਂ ਦੀ ਦ੍ਰਿਸ਼ਟੀ ਗੋਚਰ ਜਦ ਇਹ ਘਟਨਾ ਹੋਈ ਤੇ ਇੰਝ ਮਹਿਸੂਸ ਹੋਇਆ ਜੈਸੇ ਕਿ ਪਾਗਲ ਹੈ, ਲੇਕਿਨ ਨਹੀਂ, ਉਹਦੀ ਰਸਨਾ ਤੋਂ ਬੋਲ ਨਿਕਲ ਰਹੇ ਸਨ। ਬਲ ਬਲ ਜਾਉ ਸ਼ਾਮ ਸੁੰਦਰ ਕੇ ਅਕਥ ਕਥਾ ਜਾਂ ਕੀ ਬਾਤ ਸੁਣੀ। ਹੇ ਅਕਥ ਪ੍ਰਭੂ, ਹੇ ਸ਼ਾਮ ਸੁੰਦਰ, ਅੱਜ ਤੂੰ ਇਸ ਬੈਂਗਣ ਵਿੱਚ ਬੜਾ ਸੋਹਣਾ ਮੁਖੜਾ ਦਿਖਾਇਆ ਹੈ। ਸ਼ਿਆਮ ਰੰਗ ਵੀ ਕਿਤਨਾ ਸੁੰਦਰ ਹੋ ਸਕਦਾ ਹੈ, ਸ਼ਿਆਮ ਰੰਗ ਵੀ ਕਿਤਨਾ ਪ੍ਰਭਾਵਿਤ ਕਰ ਸਕਦਾ ਹੈ, ਸ਼ਿਆਮ ਰੰਗ ਵੀ ਕਿਤਨਾ ਮਨ ਨੂੰ ਅੰਦੋਲਿਤ ਕਰ ਸਕਦਾ ਹੈ। ਹੇ ਪ੍ਰਭੂ, ਇਹ ਤੂੰ ਬੈਂਗਣਾਂ ਦੇ ਰਾਹੀਂ ਦਿਖਾਉਣਾ ਸੀ ਮੈਨੂੰ। ਰੋਜ਼ ਵੇਖਦੇ ਹਾਂ ਬੈਂਗਣ, ਲੇਕਿਨ ਬੈਂਗਣ ਦੇ ਵਿੱਚ ਸ਼ਿਆਮ ਸੁੰਦਰ ਦੇ ਦਰਸ਼ਨ ਕਿੱਥੇ? ਇਸ ਲਈ ਇੱਕ ਬਾਰੀਕ ਬੁੱਧ ਚਾਹੀਦੀ ਹੈ, ਇਸ ਲਈ ਕਵੀ ਦਾ ਹਿਰਦਾ ਚਾਹੀਦਾ ਹੈ, ਇਸ ਲਈ ਸੰਤ ਦੀ ਆਤਮਾ ਚਾਹੀਦੀ ਹੈ। ਫਿਰ ਤੇ ਬੈਂਗਣ ਵੀ ਪਰਮਾਤਮਾ ਜੈਸੇ ਦਿਖਾਈ ਦੇਣਗੇ, ਤੇ ਜੇ ਇਹ ਬੁੱਧ ਨਹੀਂ ਤਾਂ ਹੋ ਸਕਦਾ ਹੈ ਪਰਮਾਤਮਾ ਵੀ ਬੈਂਗਣਾ ਜੈਸੇ ਹੀ ਦਿਖਾਈ ਦੇਵੇ। ਕੁਛ ਵੀ ਨਹੀਂ, ਕੁਛ ਵੀ ਨਹੀਂ। ਤੋ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਮਾਦ ਰੂਪ, ਵਿਸਮਾਦ ਰੰਗ। ਮੈਂ ਰੂਪ ਵੇਖਦਾ, ਜਿੱਥੇ ਤੱਕ ਵੇਖਦਾ ਤੇ ਫਿਰ ਉਹਨਾਂ ਦਾ ਰੰਗ ਵੇਖਦਾ, ਹੇ ਮੇਰੇ ਅਕਾਲ ਪੁਰਖ, ਵਿਸਮਾਦ ਮੇਰੇ ਤੇ ਤਾਰੀ ਹੋ ਜਾਂਦਾ ਹੈ, ਮੈਂ ਤੇ ਰਹਿਸ਼ ਦੀ ਦੁਨੀਆਂ ਵਿੱਚ ਖੋ ਜਾਂਦਾ। ਫਿਰ ਅਗਾਂਹ ਚੱਲ ਕੇ ਸਾਹਿਬ ਕਹਿੰਦੇ ਵਿਸਮਾਦ ਨਾਂਗੇ ਫਿਰੇ ਜੰਤ, ਹੇ ਅਕਾਲ ਪੁਰਖ, ਮੈਂ ਹੈਰਾਨ ਹੋ ਜਾਂਦਾ ਕਿ ਮਨੁੱਖ ਕੱਪੜੇ ਪਹਿਨਦੇ ਨੇ, ਪਸ਼ੂ ਕੱਪੜੇ ਨਹੀਂ ਪਹਿਨਦੇ, ਪਕਸ਼ੀ ਕੱਪੜੇ ਹੀ ਨਹੀਂ ਪਹਿਨਦੇ, ਨਗਨ ਘੁੰਮਦੇ ਪਏ ਨੇ ਤੇ ਉਹਨਾਂ ਨੂੰ ਆਪਣੀ ਨਗਨਤਾ ਦਾ ਕੋਈ ਬੋਧ ਵੀ ਨਹੀਂ ਹੈ, ਨਗਨਤਾ ਤੇ ਕੋਈ ਸ਼ਰਮਸਾਰੀ ਵੀ ਨਹੀਂ ਹੈ, ਨਗਨਤਾ ਦਾ ਕੋਈ ਅਹਿਸਾਸ ਵੀ ਨਹੀਂ ਹੈ। ਜਦਕਿ ਅਸੀਂ ਰੋਜ਼ ਇਹ ਨੰਗੇ ਪਸ਼ੂ ਵੇਖਦੇ ਹਾਂ, ਕਦੀ ਵਿਸਮਾਦ ਤਾਰੀ ਨਹੀਂ ਹੋਇਆ, ਬਾਰੀਕ ਬੁੱਧ ਚਾਹੀਦੀ। ਤੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਵਿਸਮਾਦ ਨਾਂਗੇ ਫਿਰੇ ਜੰਗ, ਵਿਸਮਾਦ ਪਾਉ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ। ਸਾਹਿਬ ਕਹਿੰਦੇ ਨੇ ਵਗਦੀ ਹੋਈ ਪੌਣ ਨੂੰ ਵੇਖ ਕੇ ਮੈਂ ਵਿਸਮਾਦ ਦੀ ਦੁਨੀਆਂ ਵਿੱਚ ਖੋ ਜਾਂਦਾ। ਇਸ ਨੂੰ ਮਹਾਨ ਕਵੀ ਸੂਰਬੀਰ ਸੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਉਸਤਤ ਵਿੱਚ ਇੰਜ ਬਿਆਨ ਕਰਦੇ ਨੇ, ਕਹੂੰ ਪਵਨ ਹੋਏ ਕੇ ਬਹੇ ਬੇਗ ਐਸੇ, ਕਹੇ ਮੋਹ ਨਾ ਆਵੇ ਕਥੋਂ ਤਾਹੇ ਕੈਸੇ। ਹੇ ਪ੍ਰਭੂ, ਕਿਧਰੇ ਤੂੰ ਪਵਨ ਬਣ ਕੇ ਜਦ ਮੈਨੂੰ ਸਪਰਸ਼ ਕਰਕੇ ਲੰਘ ਜਾਂਦਾ, ਜਦ ਮੈਨੂੰ ਛੂਹ ਕਰਕੇ ਲੰਘ ਜਾਂਦਾ, ਤੇ ਇਹ ਛੂਹਣਾ ਮੈਨੂੰ ਬਹੁਤ ਵੱਡਾ ਸੁੱਖ ਦੇ ਜਾਂਦਾ। ਗਰਮੀ ਹੈ, ਪਸੀਨਾ ਆ ਰਿਹਾ ਹੈ, ਤੇ ਪਵਨ ਛੂਹ ਕੇ ਲੰਘ ਗਈ ਹੈ। ਇੱਕ ਸੰਸਾਰੀ ਨੂੰ ਤਾਂ ਐਸਾ ਮਹਿਸੂਸ ਹੋਵੇਗਾ, ਹਵਾ ਦਾ ਝੌਂਕਾ ਆਇਆ, ਕੁਛ ਤਾਜ਼ਗੀ ਦੇ ਗਿਆ। ਇੱਕ ਕਵੀ ਨੂੰ ਕੁਝ ਹੋਰ ਢੰਗ ਨਾਲ ਮਹਿਸੂਸ ਹੋਵੇਗਾ, ਪਰ ਜਿਹੜਾ ਇੱਕ ਸੰਤ ਹੈ ਉਹਨੇ ਤੇ ਕਹਿਣਾ, ਹੇ ਪ੍ਰਭੂ, ਤੂੰ ਅੱਜ ਛੂਹ ਕੇ ਲੰਘਿਆ, ਬੜਾ ਸੁੱਖ ਦੇ ਗਿਆ, ਤੂੰ ਛੂਹ ਕੇ ਲੰਘਿਆ, ਮੇਰਾ ਪਸੀਨਾ ਸੁੱਕ ਗਿਆ, ਤੂੰ ਮੈਨੂੰ ਸਪਰਸ਼ ਕਰਕੇ ਲੰਘਿਆ, ਤੂੰ ਮੇਰੇ ਅੱਜ ਗਲਵਕੜੀ 'ਚ ਲੱਗਿਆ। ਪਵਨ ਵੀ ਪਰਮਾਤਮਾ ਹੈ, ਜਦਕਿ ਕਈਆਂ ਲਈ ਤੇ ਹੋ ਸਕਦਾ ਹੈ

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 403-454-0347

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ, ਇੱਕ ਓਅੰਕਾਰ ਸਤਗੁਰ ਪ੍ਰਸਾਦ, ਦੂਦ ਤਾ ਬਛਰੈ ਥਨੋ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ, ਦੂਦ ਤਾ ਬਛਰੈ ਥਨੋ ਬਿਟਾਰਿਓ,

ਮਾਲਕ ਰੂਹਾਨੀਅਤ ਦੇ ਪੰਡਾਰ ਸ਼ਹਿਨਸ਼ਾਹੇ ਕੁੱਲ ਆਲਮ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਮਹਿਰਾਮ ਕੀਤੀ ਹੈ। ਜਿੱਥੇ ਅੰਮ੍ਰਿਤ ਵੇਲੇ ਦੇ ਸਤਿਗੁਰ ਜੀਆਂ ਨੇ ਜਾਗਣੇ ਬਖਸ਼ਿਸ਼ ਕੀਤੇ ਹਨ, ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਬਖਸ਼ਿਸ਼ ਕੀਤੇ। ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਜੋ ਸਾਨੂੰ ਮੁੱਖ ਵਾਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਮੁੱਖ ਵਾਕ ਹੁਕਮਨਾਮੇ ਦੀ ਵਿਚਾਰ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਅੱਜ ਦਾ ਪਾਵਨ ਮੁੱਖ ਵਾਕ ਗੁਜਰੀ ਰਾਗ ਅੰਦਰ ਭਗਤ ਰਵਿਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅੰਗ 525 ਉੱਤੇ ਸਵਾਹਿਮਾਨ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਦੇ ਰੂਪ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤਾ। ਇਸ ਪਾਵਨ ਸ਼ਬਦ ਵਿੱਚ ਉਸ ਹਰੀ ਗੋਬਿੰਦ ਅਕਾਲ ਪੁਰਖ ਰੱਬ ਪਰਮੇਸ਼ਰ ਦੀ ਪੂਜਾ ਕਿਵੇਂ ਹੋ ਸਕਦੀ ਹੈ, ਹਜ਼ੂਰ ਨੇ ਸਾਨੂੰ ਦੱਸਣਾ ਕੀਤਾ। ਔਰ ਉਸ ਵਕਤ ਜਿਨ੍ਹਾਂ ਤਰੀਕਿਆਂ ਨਾਲ ਜਿਨ੍ਹਾਂ ਚੀਜ਼ਾਂ ਨਾਲ ਪੂਜਾ ਹੁੰਦੀ ਸੀ ਉਹਨਾਂ ਦਾ ਵੀ ਜ਼ਿਕਰ ਕੀਤਾ। ਅੱਜ ਵੀ ਇਹਨਾਂ ਚੀਜ਼ਾਂ ਨਾਲ ਇਹਨਾਂ ਪਦਾਰਥਾਂ ਨਾਲ ਪੂਜਾ ਹੁੰਦੀ ਹੈ। ਪੂਜਾ ਕੀ ਹੈ, ਪੂਜਾ ਕਿਸ ਦੀ ਕਰਨੀ ਹੈ ਔਰ ਪੂਜਾ ਕਿਵੇਂ ਕਰਨੀ ਹੈ, ਤਿੰਨ ਚੀਜ਼ਾਂ ਇਸ ਸ਼ਬਦ ਵਿੱਚੋਂ ਆਪਾਂ ਸਮਝਣੀਆਂ ਨੇ ਕਿ ਪੂਜਾ ਕੀ ਹੈ, ਪੂਜਾ ਕਿਸ ਦੀ ਕਰਨੀ ਹੈ ਤੇ ਪੂਜਾ ਕਿਵੇਂ ਕਰਨੀ ਹੈ। ਕਿਉਂਕਿ ਸਾਧ ਸੰਗਤ ਇਹ ਚੀਜ਼ ਸਮਝਣੀ ਜ਼ਰੂਰੀ ਹੈ, ਕੋਈ ਵੀ ਕੰਮ ਕਰਨ ਲੱਗਿਆ ਪਤਾ ਹੋਣਾ ਚਾਹੀਦਾ ਕਿਉਂ ਕਰਨਾ, ਕਿਵੇਂ ਕਰਨਾ ਤੇ ਕਰਨ ਦਾ ਫਾਇਦਾ ਕੀ ਹੋਏਗਾ। ਜਦੋਂ ਮਕਸਦ ਪਤਾ ਲੱਗ ਜਾਏ ਫਿਰ ਮੰਜ਼ਿਲ ਜ਼ਰੂਰ ਆਉਂਦੀ ਹੈ। ਜਦੋਂ ਮਕਸਦ ਨਾ ਪਤਾ ਹੋਵੇ ਤੇ ਬੰਦੇ ਦੀ ਮੰਜ਼ਿਲ ਵੀ ਖੁੰਝ ਜਾਂਦੀ ਹੈ। ਜਿੰਨੇ ਵੀ ਰਸਤੇ ਵਿੱਚ ਲੋਕ ਡਰਾਈਵ ਕਰ ਰਹੇ ਨੇ, ਗੱਡੀਆਂ ਚੱਲ ਰਹੀਆਂ ਨੇ, ਹਰ ਇੱਕ ਬੰਦਾ ਆਪਣੀ ਮੰਜ਼ਿਲ ਵੱਲ ਜਾ ਰਿਹਾ ਔਰ ਦੁਨਿਆਵੀ ਉਹ ਮੰਜ਼ਿਲ। ਪਹਿਲਾਂ ਲੋਕ ਰਸਤਾ ਪੁੱਛਦੇ ਨੇ ਕਿਹੜੇ ਰਸਤੇ ਤੋਂ ਜਾਣਾ ਹੈ, ਕਿਹੜਾ ਰਸਤਾ ਠੀਕ ਰਹੇਗਾ, ਕਿਸ ਰਸਤੇ ਉੱਤੇ ਟ੍ਰੈਫਿਕ ਹੈ, ਕਿਹੜਾ ਰਸਤਾ ਸੌਖਾ ਲੰਘ ਜਾਏਗਾ। ਔਰ ਸਾਧ ਸੰਗਤ ਫਿਰ ਵੀ ਉਸ ਰਸਤਾ ਪੁੱਛਣ ਵਾਲੇ ਨੂੰ ਰਾਹ ਤੇ ਉਹ ਪੁੱਛ ਲੈਂਦਾ, ਪਰ ਉਹਦੀ ਸੁਰਤੀ ਵਿੱਚ ਉਹਨੂੰ ਮੰਜ਼ਿਲ ਚੇਤੇ ਹੋਣੀ ਚਾਹੀਦੀ। ਕੋਈ ਵੀ ਰਸਤਾ, ਕੋਈ ਵੀ ਮਾਰਗ ਮੰਜ਼ਿਲ ਉੱਤੇ ਉਦੋਂ ਪਹੁੰਚਾਉਂਦਾ ਜਦੋਂ ਜਾਣ ਵਾਲੇ ਨੂੰ ਮੰਜ਼ਿਲ ਚੇਤੇ ਹੋਵੇ ਕਿ ਪਹੁੰਚਣਾ ਕਿੱਥੇ ਹੈ। ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰ ਰਹੇ ਹਨ, ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀ ਹਾਜ਼ਰੀ ਲਵਾਓ, ਜਿੰਨੇ ਸਰੀਰ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ ਜਾਂ ਦੂਰ ਦੁਰੇਡੇ ਦੇਸ਼ ਵਿਦੇਸ਼ ਵਿੱਚ ਇੰਟਰਨੈਟ ਚੈਨਲ ਦੇ ਮਾਧਿਅਮ ਰਾਹੀਂ ਜੁੜੇ ਹੋ, ਆਪੋ ਆਪਣੀ ਸੁਰਤੀ ਵਿਰਤੀ ਇਕਾਗਰ ਕਰਕੇ ਲਵਾਓ ਹਾਜ਼ਰੀ। ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰਕੇ ਇੱਕ ਵਾਰ ਆਖੋ ਜੀ ਸਤਨਾਮ ਸ੍ਰੀ

0: श्री रविदास जी के पदे घर तीजा एक ओंकार सतगुर प्रसाद
1: अखो सतनाम श्री वाहे गज के अखे करो सात संगत क्योंकि वाहेगुरु कहिंदिया मुख पवित्र ते वाहेगुरु कहिंदिया स्वासां दा भला और पंचम पातशाह दा हुक्म है भाई संगत विच बह के सिख ने की करना है मिल साध संगत भज केवल नाम सुरती विच केवल नाम रखना है इसलिए बाहरों जपांगे फिर सुरती विच भी जाएगा एक बार रखो सतनाम श्री वाहे गुजरी राग है श्री रविदास जी के पदे ये जिहड़े पदे हैं पंज पदियां दा शब्द ये भगत रविदास जी ने उचारण किया होया क्योंकि पिछले अंग तो बाणी जिहड़ी है वह भगतों की चल रही है उस भगतों की बाणी विच पहला कबीर साहब की बाणी फिर नामदेव जी की बाणी हुण अगले पंज पदे श्री रविदास जी के और इन्हों तो बाद फिर अगले पदे जिहड़े वह भगत त्रिलोचन जी दे आउणगे इसलिए हजूर ने लिखिया गुजरी श्री रविदास जी के पदे शब्द नूं गाउण लग्गिआं घर तीजे विच गाउणा घर तीजा शब्द आरंभ तो पहला काल पुरख वाहिगुरु जी की वड्याई संकेत विच मूल मंत्र इको ओंकार वो किवें मिलदा है सतगुर प्रसाद सतगुर जी की कृपा ग्रेस बख्शिश नाल प्राप्त हुंदा
0: ता बछरै थनो बिटारियो
1: हुण महाराज जी शब्द आरंभ कर दे कहिंदे पूजा करन दा तरीका लोकां ने लभिया वे दुध चढ़ाउणा है दुध नाल भोग लवाउणा है दुध दी पूजा करनी दुध नाल पूजा करनी अच्छा पूजा की है पूजा दे अर्थ भाई कान सिंह नाभा ने कीता किसे नूं खुश करन वास्ते कोई अर्पण कीती होई चीज किसे नूं खुश करन वास्ते कोई अर्पण कीती होई चीज उहनूं पूजा कहिंदे ने कुछ अर्पण करना पैंदा है ते पूजा कर रहे हुण रब दी पूजा करन वास्ते भगत रविदास जी कहिंदे कुछ लोकां ने चुन लिया वे दुध नाल पूजा होनी है क्योंकि दुध सच्चा है दुध चढ़ाया जाए जी दुध नाल नहाया जाए जी दुध नाल पूजा कीती जाए तो फिर पातशाह कहिंदे भाई दुध तो पहले ही झूठा हो गया कदों जदों बछड़े ने पहला दुध चुंगिया चोण तो पहला किसे बछड़े ने किसे मज दे कट्टे ने भाव कट्टी ने बछड़े ने बछेरी ने जदों दुध चुंग लिया तो दुध झूठा हो गया बाद विचों दुध चोया गया इसलिए जे को कवे मैं दुध सुच्चा करके पूजा कर रहा तो हजूर समझाते भाई दुध तो पहला ही थणा विच बछड़े ने झूठा कर दिता
0: फूल भवर जल मीन बिगाड़ियो
1: कहते फिर दो चीजा होर ने जां फिर जल नाल पूजा कर दे ते जां फिर फुल चढ़ाउंदे कहते भाई हुण फुल भी सुच्चे नहीं क्यों फुलां विच भौरे पहले बह गए वह भौरिया ने पहले ही चुंज भर भर के सुगंधी लै ली तो जिन्हां फुलां नूं तोड़ के तू चढ़ा के सुची पूजा कह रहे हैं भाई वह भवरिया ने जूठे करते जल जेड़ा वह मच्छियां ने जूठा कर दिता इसलिए कोई भी चीज रब की पूजा लई सुची नहीं है
0: माई गोबिंद पूजा कहां लै चढ़ावो
1: कहने फिर हे मेरी माए उस गोबिंद की पूजा वास्ते केड़ी चीज अर्पण कर हुण एक बेनती समझो पूजा कहदी गोबिंद रब की पूजा एक शब्द गुरु नानक साहब की सिक्खी दे वेड़े वे तुसी वार वार सुनते हो पूजा काल की परचा शब्द का दिदार खालसे का उहदे विच सब तो पहला जदों गल पूजा दी आई तां पूजा किहदी करनी आ काल पुरख दी सत संगत इत्थे पूजा की निंदा नहीं है किसी धर्म की कोई निंदा नहीं है पर विचों असलियत समझाउण दी हजूर ने बख्शिश कीती है भाई सब तो पहला समझो पूजा किहदी करनी है फिर यह समझो पूजा कादे नाल होनी है जे तू दुध फुल जां पानी चढ़ा के कहना पूजा हो गई तो नहीं होई। महाराज फिर पूजा करनी किसने? कहने एक अकाल पुरख दी, जिहड़ा सारी सृष्टि का सजनहार है। और श्री गुरु ग्रंथ साहिब महाराज की बाणी ने अकाल पुरख की पूजा वास्ते यह गल समझाई, भाई एको अकाल पुरख ने सारी सृष्टि नूं साजिया होया। एक नुकता होर नोट करियो, दुनियावी लोग दो चीजां लई पूजा करदे, जां तां कुछ लैण वास्ते जां फिर डर दे वास्ते कि डर आ रहा है ते तां पूजा कर रहे। दुनियावी लोग भगतां दी पूजा डर जां स्वार्थ वास्ते नहीं है, आम बंदियां दी पूजा जां डर वास्ते है कि डर लग रहा है, जां फिर डर दे पूजा करनगे जां कुछ चीजां लैण वास्ते करनगे। इसलिए हिंदुस्तान की एक धारणा रही धार्मिक दुनिया में कि जी इस सृष्टि नूं तीन भागों में वंड दिता, एक ने पैदा किया वो पैदा करके पासे हट गया, पालन वाला दूजा कोई होर है ते मारन वाला कोई होर है, और फिर उन्हूं नाम देता ब्रह्मा विष्णु महेश। और तुसी हैरान होवोगे पूरी दुनिया में पैदा करने वाले दे मंदर जिन्हों ब्रह्मा कहिंदे उंगलियां ते गिनन वाले दो चार होणगे, स्वार्थ करके, क्योंकि पालन वाले जिहदे कोलों चीजां मंगणियां विष्णु दे मंदर वध होणगे, जिहदे कोलों डर लगदा है महेश भाव शिव जी दे मंदर उहदे नालों भी वध होणगे। क्यों भाई? लोग डरदे पूजा करदे ने जां किसे स्वार्थ करके लोग पूजा करदे ने। पर पातशाह दी बाणी ने कहा भाई इस तरह नहीं है कि रब ने सृष्टि साजी ते पालन और मारन की जिम्मेवारी किसी होर नूं देती होवे, सब कुछ रब ने अपने हाथ विच रखे, आपे कुदरत साज के आपे करे विचार। इहनूं हजूर असर दी वार अंदर कहिंदे आपिने आप साजियो, आपिने रचियो नाओ, दुई कुदरत साजी है कर असन डिठो चाओ। रब पाल के पासे नहीं होया, संसार में जन्म दे के किसी तो पासे नहीं होया, सज्जन तो बाद ओ कर असन डिठो चाओ, सारियां दे अंदर वड़े चाओ नाल रब विच वस गया। और फिर बनाउण वाला नहीं कला हो, पलन वाला भी ओही होवे। इहनूं हजूर कहिंदे फिर ओह की करदा? दाता करता आप तू, आपे ही ओह दाता है पलन वाले, आपे ही ओह करता है सारी सृष्टि नूं बनाउण वाले, इसलिए दूजा नहीं होर कोई नहीं। हजूर कहिंदे संसार की धारणा बनी हुई सी कि एक साज रहा, एक पाल रहा, एक मार रहा, पर हजूर कहते सब कुछ जो रब आप कर रहे हैं, इसलिए आपे दाता करता आप तू, तुस देवे करे पसाओ, तू जानोई सब सै, दे लैसे जिंद कवाओ, कर आसन डिठो चाओ। जिंद देन वाला भी ओ है, जिंद कढ़न वाला भी ओ है, पालन वाला भी ओ ते पैदा करन वाला भी ओही है। इसलिए तां हजूर कहिंदे भाई पूजा किहदी करनी है? अकाल पुरख रब दी, उहदी पूजा कर। फिर उहदी पूजा वास्ते उहदियां बनाईयां चीजां अर्पण करके कहे मैं पूजा कर रहे हैं, फुल तू नहीं बनाए, रब ने पैदा किते ने। और जे तू कहे कि मैं सुच्चे फुल रख रहे हैं तो वह सुच्चे है ही नहीं। फिर पातशाह अज दे शब्द विच इह वी समझाउणगे पूजा कदे नाल करनी, पूजा किहदी करनी? एक अकाल पुरख दी जिन्हें सारी सृष्टि साजी हुई है। आपिने आप साजियो, आपिने रचियो नाओ, तइयों हजूर ने जपची साहब अंदर बचन कहे एका माई जुगत व्याई, तीन चेले परवान, एक संसारी एक भंडारी एक लाए दीवान। पर सच्चाई ए है कि जिव तिस भावे तिवे चलावे, जिव होवे फरमान। भाई जिवें ओ अकाल पुरख का हुक्म हुंदे तिवें सब कुछ हो रहा। इसलिए साध संगत ना डर करके पूजा करनी। और पातशाह ने कहा ना भाई किसी स्वार्थ करके पूजा करनी। महाराज फिर पूजा क्यों करनी? कहने अकाल पुरख के गुण चेते कर, उन्हें तेरे ते किन्ने परोपकार किए ने, उन्हें तेनू की कोई दिता है, रब ने किते परोपकार चेते कर। फिर उहदे परोपकार चेते करके मन अर्पण कर, मन करके उहदी पूजा कर, तू परवान हो जाएगा। उहदे परोपकार चेते कर, इहनूं हजूर रोज चेते कराउणगे। फिर सुखमनी साहब अंदर हजूर कहिंदे रामैया के गुण चेत परानी। भाई रब की पूजा करनी, रब की तो गुण चेते करो दे, उन्हें तेन की कोई दिता है। संसार विच लखां लोक रब ने नेत्रहीन पैदा किते, तेनू रब ने दुनिया वेखण लई अखां दित्तियां। सत संगत इन्हां अखां नाल सवेरे जदों अखां खुलदियां संसार वेखदे हो, रब दा परउपकार चेते करके अखां खोलदियां सार कै सतनाम श्री वाहिगुरु, यह है उहदी पूजा। मन करके उहनूं चेते कर। अज हजूर अगे जाके कहणगे मन तन अर्पो पूज करावो। भाई मन ते तन अर्पण कर, जो तेरे तन नूं रब ने तंदुरुस्ती दित्ती इहनूं चेते करके मन विच उहदा शुकराना कर। यही पूजा है, यही भगती है। पढ़ो रामैया के गुण चेत परानी, कवन मूल ते कवन दृष्टानी। अगली गल, जिन तू साज सवार शिंगारिया, गर्भगन में जिने उबारिया। कहने रब ने तेनू गर्भ दे अंदर पालिया, करोड़ां गर्भ विच खिर गए, फिर माता दे गर्भ विच तेरे अंग पैर सही सलामत बनाए। लखां बच्चे दुनिया ते जन्म लैंदे ने, सारी उम्र व्हील चेयर ते लंघ जांदी आ, पाहिज पैदा होए, दुनिया की कोई मेडिकल साइंस नहीं उन्हां नूं तोर सकी। लखां लोक जबान तो गुंगे पैदा होए, दुनिया की कोई मेडिकल साइंस नहीं बुला सकी। भाई रब दे परउपकार चेते कर, मन करके उहदा शुकराना कर। यही पूजा है। पूजा किहदी करनी? अकाल पुरख की। वह अकाल पुरख जिन्हें आपे कुदरत साज के आपे करे विचार, पहला आप उन्हें सृष्टि कुदरत साजी और फिर उहदे विच कर आसन डिठो चाओ। अच्छा जदों कुछ भी नहीं सी साजे उदों की सी? तमी हजूर की बाणी ने कहा तमी रब सी, सृष्टि नहीं सी पर रब तमी सी। किथे अरबद नरबद तंदू कर, धरण ना गगना हुक्म पर, ना दिन रैण ना चंद ना सूरज, सुन समाद लगाएगा। रब किसे सुन आनंद की अवस्था में बैठा सी, उन्हें फिर अपनी मौज में सृष्टि साजी। और जिस चीज नूं गुरु ग्रंथ साहिब महाराज की बाणी ने सृष्टि की रंभ तक गई, विज्ञान ने वह चीज मन ली है कि सच्चे ते पवना पाया, पवने ते जल होए, जल ते तिर पवन साजिया, घट घट जोत समोए। जिहड़ी गल पातशाह ने कही, रब उस आनंद की अवस्था विच जदों उस अवस्था तो बाहर रख के उन्हें अपनी मौज में सृष्टि साजी, जिवें रब ने सृष्टि साजी उन्हों विज्ञान मनद कि इस तरीके सृष्टि बनी। पर बनी हुई कुदरत की व्याख्या लोग कर रहे ने, पर गुरु ग्रंथ साहिब महाराज की बाणी ने कहा कल्ला कुदरत वल ना वेख, कुदरत विच वसे हुए रब नूं भी वेखण दा यतन कर, क्योंकि कुदरत करके वसया सोए। रब कुदरत दे विच आप बैठे कर आसन डिठो चाहो। रोज रहरास की शुरुआत ही इत्थों होएगी शामा नूं कि बलिहारी कुदरत वसे तेरा अंत ना जाई लखे। पढ़ो वले हारी कुदरत वसिया तेरा अंत न जाई लखिया। हे अकाल पुरख वाहिगुरु बलिहार तुहाडे तों, क्यों तुसी आपे कुदरत साज कै सारी सृष्टि आप साजी, फिर विच कर आसन डिठो चाओ। सारी कुदरत विच आप रब आके वस गया। सात संगत कई बार यह चीज सानू समझ नहीं आती कि कुदरत विचों वसया होया। रोज हजूर जपजी साहब की समाप्ति ते कहणगे पवन गुरु पानी पिता माता धरत महत दिस रात दाई दाया खिल सगल जगत, ये करते दी सजी हुई कुदरत विचों रब वसया होया। वो पानी विच है, वह हवा विच है, वह आकाश विच है, वह महल विच है, धरती ते है, जल विच है, थल विच है, हर जीव विच है। सगल बनस्पत में वै संतर, सगल दूत में किया, ऊच नीच में जो समाणी घट घट माधो जिया। सत संगत फिर एक चीज कई बार सवाल पैदा होंदा है, आपां उहदियां पैदा कीतियां चीजां दी पूजा विच लोक लग गए। डरदे करके लोक सप्पां दी पूजा करन लग पए, डरदे हुए लोक वड्डे दरख्तां दी पूजा करन लग पए, और पूजा गलत तरीके नाल कीती। ठीक है कुदरत विच करता वसे है, कुदरत विच रब दा वासा है, पर उहदी पूजा गलत तरीके नाल होण लग पई। डर दे मारे जिस दरखत की पूजा ਭਾਰਤ ਵਿੱਚ ਸਭ ਤੋਂ ਵੱਧ ਪਿੱਪਲ ਦੀ ਪੂਜਾ ਹੁੰਦੀ ਹੈ। ਗੁੱਸਾ ਨਾ ਕਰਿਓ, ਪਿੱਪਲ ਦੀ ਪੂਜਾ ਕਰਨ ਵਾਲੇ ਕਿਉਂ ਭਾਈ, ਇਹਨੂੰ ਭੂਗੋਲ ਤੇ ਖਗੋਲ ਵਿਗਿਆਨ ਮੰਨਦਾ ਕਿ ਸਭ ਤੋਂ ਵੱਧ ਆਕਸੀਜਨ ਦਿੰਦਾ। ਬਾਕੀ ਦਰਖਤ ਦਿਨੇ ਆਕਸੀਜਨ ਛੱਡਦੇ ਨੇ, ਰਾਤ ਨੂੰ ਕਾਰਬਨ ਡਾਈਆਕਸਾਈਡ ਜਿਹੜੀ ਦੂਜੀ ਗੈਸ ਉਹ ਛੱਡਦੇ ਨੇ, ਪਰ ਇੱਕ ਪਿੱਪਲ ਇੱਦਾਂ ਦਾ ਦਰਖਤ ਹੈ ਜਿਹਨੂੰ ਮੰਨਿਆ ਗਿਆ ਵੀ ਰਾਤ ਨੂੰ ਵੀ ਉਹ ਆਕਸੀਜਨ ਛੱਡਦਾ। ਇਸ ਲਈ ਉਹ ਕੁਦਰਤ ਦੇ ਵਿੱਚ ਉਹਦਾ ਸਨਮਾਨ ਸਤਿਕਾਰ ਕਰਨਾ ਚੰਗੀ ਗੱਲ ਸੀ। ਪੂਜਾ ਦਾ ਅਰਥ ਹੁੰਦਾ ਕਿਸੇ ਦਾ ਸਨਮਾਨ ਕਰਨ, ਪਰ ਉਹਦੇ ਸਨਮਾਨ ਵਜੋਂ ਦਰਖਤ ਨੂੰ ਪਾਣੀ ਪਾਉਣਾ ਚਾਹੀਦਾ, ਦਰਖਤ ਦੀ ਸੰਭਾਲ ਕਰਨੀ ਚਾਹੀਦੀ ਹੈ। ਉਲਟਾ ਕੀ ਕੀਤਾ, ਉਹਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਲੱਗ ਪਏ ਲੋਕ, ਉਹਦੀਆਂ ਜੜ੍ਹਾਂ ਵਿੱਚ ਦੁੱਧ ਪਾਉਣ ਲੱਗ ਪਏ, ਪਿੱਪਲ ਦੀਆਂ ਜੜ੍ਹਾਂ ਵਿੱਚ ਮਿੱਠਾ ਪਾਉਣ ਲੱਗ ਪਏ। ਉੱਥੇ ਕੀੜਿਆਂ ਦੇ ਭੌਣ ਨੇ ਉਹ ਦਰਖਤ ਅੰਦਰੋਂ ਖੋਖਲੇ ਕਰਤੇ। ਸਾਧ ਸੰਗਤ, ਪੂਜਾ ਕਰਨ ਦਾ ਤਰੀਕਾ ਗਲਤ ਹੋ ਗਿਆ। ਸਨਮਾਨ ਕਰਨਾ ਸੀ ਕਰਤੇ ਪੁਰਖ ਦਾ ਵਾਹਿਗੁਰੂ, ਆਹ ਚੀਜ਼ਾਂ ਤੋਂ ਸ੍ਰਿਸ਼ਟੀ ਨੇ ਭਲੇ ਲਈ ਦਿਨ ਰਾਤ ਆਕਸੀਜਨ ਲਈ ਪੈਦਾ ਕੀਤੀ ਹੈ। ਉਸ ਪਿੱਪਲ ਵਿੱਚੋਂ ਇਕੱਲੇ ਪਿੱਪਲ ਦੀ ਪੂਜਾ ਨਹੀਂ, ਕੁਦਰਤ ਵਿੱਚੋਂ ਕਰਤੇ ਨੂੰ ਲੱਭਣਾ ਸੀ, ਕਰਤੇ ਨੂੰ ਵੇਖਣਾ ਸੀ। ਕਿਉਂ ਭਾਈ, ਉਹ ਪਿੱਪਲ ਦਾ ਦਰਖਤ ਕਿਸੇ ਬੰਦੇ ਨੇ ਨਹੀਂ ਬਣਾਇਆ, ਕਰਤੇ ਪੁਰਖ ਨੇ ਬਣਾਇਆ। ਜਦੋਂ ਤੁਸੀਂ ਉਹਦੇ ਕਰਤੇ ਦੀ ਰਚਨਾ ਵਿੱਚੋਂ ਕਰਤੇ ਦੀ ਪੂਜਾ ਕਰੋਗੇ, ਫਿਰ ਇਹਨਾਂ ਚੀਜ਼ਾਂ ਦਾ ਵਹਿਮ ਭਰਮ ਨਹੀਂ ਰਹੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕੁਦਰਤ ਵਿੱਚੋਂ ਕਰਤੇ ਨੂੰ ਵੇਖਣ ਵਾਸਤੇ ਉਪਦੇਸ਼ ਦਿੱਤਾ। ਇੱਥੋਂ ਤੱਕ ਹਜ਼ੂਰ ਨੇ ਕਿਹਾ, ਜਿਨ੍ਹੀ ਰੱਬ ਨੂੰ ਪ੍ਰੇਮ ਕਰਕੇ ਕੁਦਰਤ ਵਿੱਚੋਂ ਲੱਭਿਆ, ਉਹਨਾਂ ਕੁਦਰਤ ਵਿੱਚੋਂ ਕਰਤੇ ਦੀ ਪਹਿਚਾਣ ਕੀਤੀ। ਇੱਕ ਪੰਕਤੀ ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਤੁਸੀਂ ਰੋਜ਼ ਕਥਾ ਸੁਣਦੇ ਹੋ, ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ। ਕੁਦਰਤ ਵਿੱਚੋਂ ਪਹਿਚਾਣ, ਸ਼ਨਾਖਤ ਦਾ ਅਰਥ ਹੁੰਦਾ ਪਹਿਚਾਣ। ਕਹਿੰਦੇ ਕੁਦਰਤ ਵਿੱਚੋਂ ਕਰਤੇ ਦੀ ਸ਼ਨਾਖਤ ਕਰ, ਪਹਿਚਾਣ ਕਰ। ਇਸ ਗੱਲ ਉੱਤੇ ਛੋਟੀ ਜਿਹੀ ਇੱਕ ਗੱਲ ਕਹਿ ਕੇ ਫਿਰ ਮੈਂ ਅੱਗੇ ਵਧਾਂਗਾ। ਇੱਕ ਪਿਓ ਬੜੀ ਭਾਵਨਾ ਵਾਲਾ ਹੈ, ਉਹ ਕੁਦਰਤ ਵਿੱਚੋਂ ਕਰਤੇ ਦੀਆਂ ਗੱਲਾਂ ਕਰਦਾ, ਤੇ ਜਿਹੜਾ ਉਹਦਾ ਮੁੰਡਾ ਉਹਦਾ ਲੜਕਾ ਪੜ੍ਹਿਆ ਹੋਇਆ, ਬੇਟਾ ਉਹਦਾ ਵੱਡੀ ਯੂਨੀਵਰਸਿਟੀ 'ਚ ਪੜ੍ਹਿਆ, ਉਹ ਇਕੱਲੀ ਕੁਦਰਤ ਦੀ ਗੱਲ ਕਰਦਾ। ਦੋਵਾਂ ਪਿਓ ਪੁੱਤਰਾਂ ਵਿੱਚ ਕਈ ਵਾਰ ਬਹਿਸ ਹੋ ਜਾਂਦੀ ਹੈ। ਉਹਦਾ ਪਿਓ ਕਹਿੰਦਾ, ਪੁੱਤਰ ਪਾਣੀ ਰੱਬ ਨੇ ਬਣਾਇਆ, ਆਪਾਂ ਨੂੰ ਸੰਭਾਲ ਕਰਨੀ ਚਾਹੀਦੀ। ਉਹ ਪੁੱਤਰ ਕਹਿੰਦਾ, ਪਿਤਾ ਜੀ ਪਾਣੀ ਰੱਬ ਨੇ ਨਹੀਂ ਬਣਾਇਆ, ਪਾਣੀ H2O2 ਹਾਈਡਰੋਜਨ ਆਕਸੀਜਨ ਗੈਸਾਂ ਦੇ ਮਿਸ਼ਰਣ ਨਾਲ ਬਣਦਾ, ਪਾਣੀ ਇਸ ਤਰ੍ਹਾਂ ਬਣਦਾ। ਪਿਓ ਕਹਿੰਦੇ, ਚੰਦਰਮਾ ਰੱਬ ਨੇ ਬਣਾਇਆ। ਉਹ ਪੁੱਤਰ ਕਹਿੰਦਾ, ਨਹੀਂ ਮੈਂ ਪ੍ਰਯੋਗਸ਼ਾਲਾ 'ਚ ਪੜ੍ਹਿਆ, ਸਾਨੂੰ ਯੂਨੀਵਰਸਿਟੀ 'ਚ ਪੜ੍ਹਾਇਆ, ਚੰਦਰਮਾ ਇੱਕ ਧਰਤੀ ਹੈ, ਔਰ ਜਿੰਨੇ ਗ੍ਰਹਿ ਧਰਤੀ ਚੰਦਰਮਾ ਸੂਰਜ ਆਕਾਸ਼ ਇੱਕ ਦੂਜੇ ਨੂੰ ਗੁਰੂਤਾਕਰਸ਼ਣ ਗ੍ਰੈਵੀਟੇਸ਼ਨ ਵਿੱਚ ਖਿੱਚਿਆ ਹੋਇਆ ਸਾਰਿਆਂ ਨੇ। ਕਹਿੰਦੇ, ਪਿਤਾ ਜੀ ਵਿਗਿਆਨ ਬਹੁਤ ਤਰੱਕੀ ਕਰ ਗਿਆ, ਸਾਇੰਸ ਦੱਸ ਰਹੀ ਹੈ ਇਹ ਚੀਜ਼ਾਂ, ਤੁਸੀਂ ਕਹਿੰਦੇ ਹੋ ਆਹ ਵੀ ਰੱਬ ਨੇ ਬਣਾਇਆ, ਵੀ ਰੱਬ ਨੇ ਨਹੀਂ, ਆਹ ਕੁਦਰਤ ਵਿੱਚ ਇਸ ਚੀਜ਼ ਨਾਲ ਬਣਿਆ ਹੋਇਆ, ਪਾਣੀ ਇਹਦੇ ਕਰਕੇ ਬਣਿਆ, ਅੱਗ ਦਾ ਆਹ ਤੱਤ ਹੈ, ਪਾਣੀ ਦਾ ਆਹ ਤੱਤ ਹੈ, ਮਿੱਟੀ ਵਿੱਚ ਆਹ ਤੱਤ ਹੈ। ਹੁਣ ਉਹ ਬੱਚਾ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ, ਉਹਦੀਆਂ ਗੱਲਾਂ ਵਿੱਚ ਵੀ ਲੌਜਿਕ ਹੈ, ਉਹ ਗਲਤ ਨਹੀਂ ਕਹਿ ਰਿਹਾ। ਵਿਗਿਆਨ ਜੋ ਪੜ੍ਹਾ ਰਿਹਾ ਉਹਨਾਂ ਦੀਆਂ ਗੱਲਾਂ ਵਿੱਚ ਵੀ ਲੌਜਿਕ ਹੈ, ਪਰ ਪਿਓ ਭਾਵਨਾ ਵਾਲਾ, ਉਹ ਰੱਬ ਵੱਲ ਦੇ ਪਾਸਿਓਂ ਵੇਖਦਾ। ਬਸ ਆਹੀ ਤਰੀਕਾ ਹੈ ਸੰਸਾਰ ਵਿੱਚ, ਕੁਝ ਲੋਕ ਭਾਵਨਾ ਨਾਲ ਕੁਦਰਤ ਵਿੱਚੋਂ ਸ਼ਨਾਖਤ ਕੁਦਰਤੀ ਰੱਬ ਦੀ ਸ਼ਨਾਖਤ ਕਰਦੇ ਨੇ, ਕੁਝ ਲੋਕ ਇਕੱਲੇ ਕੁਦਰਤ ਦੀਆਂ ਚੀਜ਼ਾਂ ਨੂੰ ਪੂਜਣ ਤੱਕ ਰਹਿ ਗਏ। ਸਾਹਿਬ ਦੀ ਬਾਣੀ ਨੇ ਕਿਹਾ, ਚੀਜ਼ਾਂ ਤੱਕ ਪਦਾਰਥਾਂ ਤੱਕ ਨਾ ਰਹਿ, ਪੂਜਾ ਅਕਾਲ ਕੀ। ਜਿਸ ਰੱਬ ਨੇ ਕੁਦਰਤ ਸਾਜੀ ਹੈ, ਆਪਿੰਨੇ ਆਪ ਸਾਜਿਓ ਆਪਿੰਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ, ਜਿਹੜਾ ਕੁਦਰਤ ਵਿੱਚ ਬੈਠਾ ਉਹਨੂੰ ਪੂਜਣਾ ਸ਼ੁਰੂ ਕਰ, ਕੁਦਰਤ ਦੀ ਸੰਭਾਲ ਕਰ, ਕਿਉਂਕਿ ਉਹਦੇ ਵਿੱਚੋਂ ਬੈਠਾ। ਹੁਣ ਉਹ ਦੋਵਾਂ ਪਿਓ ਪੁੱਤਰਾਂ ਦੀ ਬਹਿਸ ਹੁੰਦੀ ਜਾਵੇ। ਇੱਕ ਦਿਨ ਪਿਓ ਨੇ ਸੋਚਿਆ ਕਿਵੇਂ ਸਮਝਾਇਆ ਜਾਵੇ, ਤੇ ਉਹਦੀ ਸਮਝ ਵਿੱਚ ਇੱਕ ਗੱਲ ਆ ਗਈ। ਉਸ ਸਿਆਣੇ ਬਾਪ ਨੇ ਇੱਕ ਸਿਨਰੀ ਲਿਆਂਦੀ, ਬਣੀ ਹੋਈ ਮੂਰਤ ਫੋਟੋ, ਸਿਨਰੀ ਲਿਆ ਕੇ ਕੁਦਰਤ ਦੀ, ਜਿਹਦੇ ਵਿੱਚ ਫੁੱਲ ਬੂਟੇ ਪਹਾੜ ਘਾਹ ਬਣਿਆ ਹੋਇਆ, ਉਹਨੇ ਸਿਨਰੀ ਲਿਆ ਕੇ ਆਪਣੇ ਘਰ ਵਿੱਚ ਲਾ ਦਿੱਤੀ। ਜਦੋਂ ਉਹਦਾ ਬੇਟਾ ਸ਼ਰਮਾ ਨੂੰ ਯੂਨੀਵਰਸਿਟੀ ਦੀ ਜੌਬ ਤੋਂ ਵਾਪਸ ਆਇਆ, ਆ ਕੇ ਪੁੱਛਦਾ, ਕਹਿੰਦਾ ਬਾਪੂ ਜੀ ਸਿਨਰੀ ਬਹੁਤ ਸੋਹਣੀ ਹੈ, ਕਿਹਨੇ ਲਿਆ ਕੇ ਲਾਈ ਹੈ? ਉਹਦਾ ਬਾਪੂ ਕਹਿੰਦਾ, ਮੈਨੂੰ ਤਾਂ ਪਤਾ ਨਹੀਂ ਬਈ, ਤੇਰੀ ਮਾਂ ਨੂੰ ਪਤਾ ਹੋਣਾ, ਉਹਨੂੰ ਪੁੱਛਣਾ। ਆਵਾਜ਼ ਦੇਖ ਕੇ ਉਹਦੀ ਮੰਮੀ ਨੂੰ ਪੁੱਛਿਆ, ਉਹ ਆਪਣੀ ਮਾਂ ਨੂੰ ਪੁੱਛਦਾ, ਮਾਤਾ ਜੀ ਸਿਨਰੀ ਕਿਹਨੇ ਲਿਆ ਕੇ ਲਾਈ ਹੈ? ਉਹ ਕਹਿੰਦੀ ਪੁੱਤ ਮੈਨੂੰ ਇਹਨਾਂ ਕੰਮਾਂ ਦਾ ਕੀ ਪਤਾ ਹੈ, ਤੇਰੇ ਪਿਤਾ ਨੂੰ ਪਤਾ ਹੋਣਾ, ਤਾਂ ਉਹ ਪਿਓ ਵੱਲ ਵੇਖਦਾ। ਉਹਦੇ ਪਿਤਾ ਜੀ ਬੋਲੇ, ਕਹਿੰਦੇ ਵੀ ਨਾ ਤਾਂ ਮੈਂ ਲਾਈ ਹੈ ਸਿੰਨਰੀ, ਨਾ ਤੇਰੀ ਮਾਂ ਨੇ ਲਾਈ ਹੈ, ਆਪਾਂ ਤਿੰਨ ਹੀ ਜਣੇ ਇਸ ਘਰ ਵਿੱਚ ਹੈ, ਫਿਰ ਸਿੰਨਰੀ ਤੂੰ ਵੀ ਲਿਆ ਕੇ ਨਹੀਂ ਲਾਈ। ਇਹਦਾ ਮਤਲਬ ਇਹ ਸਿੰਨਰੀ ਨਾ ਆਪੇ ਆਪ ਬਣ ਗਈ ਹੋਣੀ ਹੈ, ਦਿਨੇ ਦਿਨ ਸਵੇਰ ਤੋਂ ਸ਼ਾਮ ਤੱਕ ਇਹ ਸਿੰਨਰੀ ਆਪਣੇ ਆਪ ਬਣ ਗਈ। ਤਾਂ ਉਹ ਲੜਕਾ ਹੱਸ ਪਿਆ, ਕਹਿੰਦਾ ਬਾਪੂ ਜੀ ਕੀ ਗੱਲਾਂ ਕਰਦੇ ਹੋ, ਸਿੰਨਰੀ ਆਪਣੇ ਆਪ ਕਿਵੇਂ ਬਣ ਸਕਦੀ ਹੈ? ਕਹਿੰਦਾ ਬੇਟੇ ਤੁਸੀਂ ਘਰ ਵਿੱਚ ਕਾਗਜ਼ ਵੀ ਰੱਖੇ ਹੋਏ ਆ, ਰੰਗ ਵੀ ਲਿਆ ਕੇ ਰੱਖੇ ਹੋਏ ਆ, ਹੋ ਸਕਦਾ ਉਹ ਰੰਗ ਪਏ ਨੇ ਕਾਗਜ਼ ਪਏ ਨੇ ਆਪਣੇ ਆਪ ਸਿੰਨਰੀ ਬਣ ਗਈ ਹੋਵੇ। ਕਹਿੰਦਾ ਬਾਪੂ ਜੀ ਅੱਜ 21ਵੀਂ ਸਦੀ ਹੈ, ਵਿਗਿਆਨ ਨੇ ਤਰੱਕੀ ਕਰ ਲਈ ਹੈ, ਇੱਦਾਂ ਕਿਵੇਂ ਹੋ ਸਕਦਾ? ਇਹ ਕੋਈ ਜਾਦੂ ਥੋੜੀ ਹੈ, ਆਪਣੇ ਆਪ ਨਹੀਂ ਸਿੰਨਰੀ ਬਣ ਸਕਦੀ, ਆਓ ਮੈਂ ਤੁਹਾਨੂੰ ਦਿਖਾਉਣਾ। ਉਹ ਲੜਕਾ ਆਪਣੇ ਬਾਪ ਨੂੰ ਸਿੰਨਰੀ ਦੇ ਕੋਲ ਲੈ ਗਿਆ, ਚੰਗੀ ਤਰ੍ਹਾਂ ਗੌਰ ਨਾਲ ਸਿੰਨਰੀ ਵੇਖੀ ਤੇ ਇੱਕ ਖੁੰਜੇ ਵਿੱਚ ਇੱਕ ਛੋਟੀ ਜਿਹੀ ਨੁੱਕਰ ਵਿੱਚ ਸਿੰਨਰੀ ਬਣਾਉਣ ਵਾਲੇ ਦਾ ਨਾਮ ਲਿਖਿਆ ਹੋਇਆ ਸੀ। ਤਾਂ ਪੜ੍ਹ ਕੇ ਫਿਰ ਹੱਸ ਕੇ ਬੋਲਿਆ ਉਹਦਾ ਲੜਕਾ, ਕਹਿੰਦਾ ਬਾਪੂ ਜੀ ਵੇਖੇ ਆਹ ਬੰਦੇ ਨੇ ਸਿੰਨਰੀ ਬਣਾਈ ਹੈ ਤੇ ਤੁਸੀਂ ਲਿਆ ਕੇ ਲਾਈ ਹੋਣੀ ਹੈ, ਬਣਾਉਣ ਵਾਲੇ ਦਾ ਨਾਮ ਲਿਖਿਆ ਹੋਇਆ। ਆਹ ਦੇਖੋ ਛੋਟਾ ਜਿਹਾ ਇੱਥੇ ਲਿਖਿਆ ਹੋਇਆ ਆਰਟਿਸਟ, ਕਿਹਨੇ ਬਣਾਈ ਹੈ? ਛੋਟੀ ਜਿਹੀ ਨੁੱਕਰ ਵਿੱਚ ਉਹਦਾ ਨਾਮ ਲਿਖਿਆ ਹੋਇਆ, ਇਹ ਬੜਾ ਮਸ਼ਹੂਰ ਆਰਟਿਸਟ ਹੈ, ਇਹਨੇ ਇਸ ਆਰਟਿਸਟ ਨੇ ਬਣਾਈ ਹੈ। ਤੇ ਉਹਦਾ ਬਾਪੂ ਹੱਸ ਪਿਆ, ਮੋਢੇ ਤੇ ਹੱਥ ਰੱਖ ਕੇ ਕਹਿੰਦਾ ਬਸ ਬੱਚਿਆ ਇਹੀਓ ਗੱਲ ਮੈਂ ਤੈਨੂੰ ਸਮਝਾਉਣੀ ਚਾਹੁੰਦਾ, ਜਦੋਂ ਘਰ ਵਿੱਚ ਕਾਗਜ਼ ਪਏ ਨੇ, ਜਦੋਂ ਘਰ ਵਿੱਚ ਰੰਗ ਪਏ ਨੇ, ਫਿਰ ਸਿੰਨਰੀ ਆਪਣੇ ਆਪ ਕਿਵੇਂ ਬਣ ਸਕਦੀ ਸੀ? ਤੂੰ ਕਹਿੰਦੇ ਆਪਣੇ ਆਪ ਸਿੰਨਰੀ ਬਣੀ ਨਹੀਂ, ਜੇ ਕਾਗਜ਼ ਰੰਗ ਦੇ ਹੁੰਦਿਆਂ ਸਿੰਨਰੀ ਆਪਣੇ ਆਪ ਨਹੀਂ ਬਣ ਸਕਦੀ, ਜਿਨ੍ਹਾਂ ਤੱਤਾਂ ਦੀ ਗੱਲ ਕਰਦੇ ਇਹ ਵੀ ਸ੍ਰਿਸ਼ਟੀ ਆਪਣੇ ਆਪ ਨਹੀਂ ਬਣੀ, ਇਹਨੂੰ ਵੀ ਕਿਸੇ ਨੇ ਬਣਾਇਆ। ਜਿਵੇਂ ਆ ਸਿੰਨਰੀ ਨੂੰ ਕਿਸੇ ਨੇ ਬਣਾਇਆ, ਕਾਗਜ਼ ਰੰਗ ਸਭ ਕੁਝ ਪਿਆ, ਪਰ ਉਹ ਰੰਗ ਤੇ ਕਾਗਜ਼ ਬ੍ਰਸ਼ ਹੋਣ ਦੇ ਬਾਵਜੂਦ ਵੀ ਆਪਣੇ ਆਪ ਸਿੰਨਰੀ ਨਹੀਂ ਬਣੀ, ਕੋਈ ਬਣਾਉਣ ਵਾਲਾ ਹੈ? ਇੱਦਾਂ ਤੱਤ ਜ਼ਰੂਰ ਨੇ ਸ੍ਰਿਸ਼ਟੀ ਵਿੱਚ, ਆਪਣੇ ਆਪ ਸ੍ਰਿਸ਼ਟੀ ਨਹੀਂ ਬਣੀ, ਇਹਨੂੰ ਵੀ ਬਣਾਉਣ ਵਾਲਾ, ਮੈਨੂੰ ਬਾਂਹ ਤੋਂ ਫੜ ਕੇ ਤੂੰ ਸਿੰਨਰੀ ਦੇ ਕੋਲ ਲੈ ਗਏ। ਕਹਿੰਦਾ ਬਾਪੂ ਜੀ ਕੋਲ ਹੋ ਕੇ ਵੇਖੋ, ਇੱਕ ਨੁੱਕਰ ਵਿੱਚ ਵੇਖੋ ਬਣਾਉਣ ਵਾਲੇ ਦਾ ਨਾਮ ਲਿਖਿਆ, ਜਿਵੇਂ ਮੈਨੂੰ ਕੋਲ ਲਿਜਾ ਕੇ ਸਿੰਨਰੀ ਬਣਾਉਣ ਵਾਲੇ ਦਾ ਨਾਮ ਵਿਖਾਉਣਾ। ਉਹ ਬੱਚਾ ਇਹੀਓ ਗੱਲ ਮੇਰਾ ਗੁਰੂ ਸਮਝਾਉਂਦਾ, ਆ ਕੁਦਰਤ ਦੇ ਨੇੜੇ ਹੋ ਕੇ ਵੇਖ, ਜਿੱਦਣ ਕੁਦਰਤ ਦੇ ਨੇੜੇ ਹੋ ਕੇ ਵੇਖੇਗਾ, ਗੁਰੂ ਸਮਝਾਉਂਦਾ ਕੁਦਰਤ ਬਣਾਉਣ ਵਾਲੇ ਦੀ ਵੀ ਸ਼ਨਾਖਤ ਵਿੱਚ ਹੈ। ਕਰਤੇ ਪੁਰਖ ਨੂੰ ਵਿੱਚੋਂ ਲੱਭ, ਨਾਨਕ ਸੱਚ ਦਾ ਤਾਰ, ਸ਼ਨਾਖਤ ਕੁਦਰਤੀ। ਹੁਣ ਦੂਜਾ ਸਵਾਲ ਹੈ, ਦਿਸਦਾ ਨਹੀਂ ਰੱਬ, ਫਿਰ ਆਪਾਂ ਇਕੱਲਾ ਵਾਹਿਗੁਰੂ ਵਾਹਿਗੁਰੂ ਕਹਿੰਦੇ, ਕੋਈ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਗੋਬਿੰਦ ਜਪਦੇ, ਜੇ ਰੱਬ ਦਿਸਦਾ ਨਹੀਂ, ਇਕੱਲਾ ਵਾਹਿਗੁਰੂ ਕਹਿਣ ਨਾਲ ਕੀ ਹੋਏਗਾ? ਜੇ ਰੱਬ ਦਿਸਿਆ ਨਹੀਂ ਕੁਦਰਤ ਵਿੱਚੋਂ, ਇਕੱਲਾ ਵਾਹਿਗੁਰੂ ਰਾਮ ਅੱਲਾ ਕਹਿਣ ਨਾਲ ਕੀ ਹੋਣਾ? ਇੱਕ ਬੇਨਤੀ ਸਮਝਿਓ, ਕਈ ਸਾਡੇ ਵਾਲੇ ਵੀ ਕਹਿਣ ਲੱਗ ਪੈਂਦੇ, ਇਕੱਲਾ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੁੰਦਾ? ਰੱਬ ਦਾ ਇਕੱਲਾ ਨਾਮ ਨਾਲ ਲੈਣ ਨਾਲ ਕੀ ਹੋਣਾ? ਸਤ ਸੰਗਤ, ਹਜ਼ੂਰ ਕਹਿੰਦੇ ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ, ਕਿਉਂ ਭਾਈ? ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਨੀਤ। ਇਹਦੀ ਇੱਕ ਐਗਜ਼ਾਮਪਲ ਸੁਣਿਓ, ਫਿਰ ਆਪਾਂ ਚੱਲਦੇ। ਘਰ ਵਿੱਚ ਪਰਿਵਾਰ ਵਿੱਚ ਰਹਿੰਦੇ ਆ, ਇੱਕਦਮ ਹਨੇਰੇ ਵਿੱਚ ਲਾਈਟ ਚਲੀ ਗਈ। ਕਦੇ ਵੇਖਿਓ, ਰਾਤ ਪੈਂਦੀ ਹੈ, ਲਾਈਟਾਂ ਜਗਦੀਆਂ ਨੇ ਘਰ ਵਿੱਚ, ਰਾਤ ਨੂੰ ਲਾਈਟ ਚਲੀ ਜਾਏ, ਤੁਹਾਡੇ ਪਰਿਵਾਰ ਘਰ ਵਿੱਚ ਬੱਚੇ ਖੇਡ ਰਹੇ ਨੇ, ਜਦੋਂ ਘਰ ਦੀ ਲਾਈਟ ਬੰਦ ਹੁੰਦੀ ਨਾ, ਹਨੇਰਾ ਪੈਂਦਾ, ਤੇ ਫਿਰ ਕੀ ਹੁੰਦਾ? ਜਿਹੜੀ ਘਰ ਵਿੱਚ ਮਾਂ ਆ, ਇੱਕਦਮ ਉਹਦਾ ਧਿਆਨ ਆਪਣੇ ਬੱਚਿਆਂ ਵੱਲ ਜਾਂਦਾ। ਮਾਂ ਦੇ ਧਿਆਨ ਵਿੱਚ ਬੱਚਿਆਂ ਦੀ ਯਾਦ ਆਈ, ਮੇਰੀ ਬੱਚੀ ਫਲਾਨੇ ਕਮਰੇ ਵਿੱਚ ਹੈ, ਉਹ ਬੱਚੀ ਡਰ ਨਾ ਜਾਵੇ ਹਨੇਰੇ ਵਿੱਚ, ਬੱਚਾ ਡਰ ਨਾ ਜਾਵੇ ਹਨੇਰੇ ਵਿੱਚ, ਤੇ ਮਾਂ ਕੀ ਕਰਦੀ ਹੈ? ਰਸੋਈ ਵਿੱਚੋਂ ਹੀ ਆਵਾਜ਼ ਮਾਰ ਕੇ ਕਹਿ ਗਈ, ਬੱਚੀਏ ਡਰਨਾ, ਬਸ ਲਾਈਟ ਆਉਣ ਵਾਲੀ ਹੈ, ਮੈਂ ਇੱਥੇ ਹੀ ਹਾਂ। ਲਾਈਟ ਚਲੀ ਗਈ, ਬੱਚੀਏ ਡਰੀ ਨਾ, ਮੈਂ ਇੱਥੇ ਹੀ ਹਾਂ, ਬਸ ਲਾਈਟ ਆ ਜਾਣੀ ਹੁਣੇ। ਲਾਈਟ ਆਈ ਨਹੀਂ, ਮਾਂ ਦੂਰ ਹੈ, ਪਰ ਉਹਨੇ ਰਸੋਈ ਵਿੱਚੋਂ ਆਵਾਜ਼ ਦਿੱਤੀ। ਮਾਂ ਦੀ ਆਵਾਜ਼ ਸੁਣ ਕੇ ਹਨੇਰੇ ਵਿੱਚ ਬੱਚੇ ਨੂੰ ਡਰ ਲੱਗਣੋਂ ਹਟ ਗਏ। ਇਹੀਓ ਗੱਲ ਮੇਰੇ ਗੁਰੂ ਨੇ ਕਹੀ, ਸਿੱਖਾ ਤੂੰ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ, ਤੈਨੂੰ ਡਰ ਲੱਗਣੋਂ ਹਟ ਜਾਏਗਾ ਸੰਸਾਰ। ਨਿਰਭਉ ਜਪੈ ਸਗਲ ਭਉ ਮਿਟੈ, ਰੱਬ ਤੋਂ ਵੇਖਿਆ ਨਹੀਂ। ਜਿਵੇਂ ਮਾਂ ਦੀ ਆਵਾਜ਼ ਸੁਣ ਕੇ ਬੱਚੇ ਦਾ ਡਰ ਦੂਰ ਹੋ ਗਿਆ, ਮਾਂ ਨੇ ਕਿਹਾ ਬੇਟੇ मैं इत्थे ही हां, लाइट आ जानी है। आई नहीं लाइट, मां दी आवाज नाल हनेरे विच भी डर तो मन दूर हो गया। एकदम गुरु ने कहा तू द्रब दिसदा नहीं तैनू, पर दुखां दे हनेरे विच वाहिगुरु कहना शुरू कर, जब तैनू डर लगनों हट जाएगा। निरभउ जपै सगल भउ मिटै, प्रभु कृपा ते प्राणी छुटै। अज हजूर सवाल करदे, हे मां रब दी गोविंद दी पूजा किहड़ी चीज नाल करां, पूजा किहदी करनी, गोविंद पूजा कहां लै चरावो। हुण महाराज की बख्शिश करदे, रहाओ तो बाद जवाब देणगे।
0: अवर ना फूल अनुपन पावो,
1: तेने अदन कोई फुल नहीं है जिहड़ा उपमा रहत होवे जिहदे नाल मैं उहदी पूजा कर सकां, भाव कोई भी चीज सुची नहीं है। इसलिए भाई किहड़ी चीज नाल पूजा करिए। सतगुरु जी विश्राम दे के हुण बख्शिश कर रहे हन।
0: मैं लागर बीरे है भोई अंगा,
1: कहने चलो एक पूजा का होर तरीका लोगों ने लभे, वह की चंदन नाल। कहने भाई चंदन चढ़ाओ, चंदन का तिलक लाओ, पर कहने चंदन का भी जो कोई भोग लवाउंदा वी चंदन नाल पूजा कर लई है, चंदन की सुगंधी ला दई है। कहने फिर तो चंदन भी झूठा, चंदन दे नाल भी सप लिपटे रहिंदे ने, भाई चंदन भी सच्चा नहीं। ये चीजां कहण दा अर्थ भाव यह नहीं कि तुसीं पूजा पाठ बंद कर दिओ, मत्था टेकना बंद कर दिओ, कोई अगरबत्ती लाउणी बंद कर दिओ, कोई तोहफ सुगंधी लाउणी बंद कर दिओ, नहीं। असलियत समझाउंदे ने पातशाह, भाई इहदे विच रहिंदे आ करते पुरख की पछाण कर, कल्ला अगरबत्तियां चंदन चढ़ा के कमे में पूजा कर ली नहीं हुई। महाराज फिर पूजा किवें होनी? हजूर

ਕਹਿਣਾ। ਇੱਕ ਨੁਕਤਾ ਹੋਰ ਨੋਟ ਕਰਿਓ, ਤੀਰਥਾਂ ਦਾ ਪੂਜਾ ਦਾ ਖੰਡਨ ਨਹੀਂ ਹੈ, ਪਰ ਸਤਿਗੁਰੂ ਤਰੀਕਾ ਸਮਝਾ ਰਹੇ ਨੇ ਰੱਬ ਤੱਕ ਕਿਵੇਂ ਪੂਜਾ ਹੋਣੀ। ਚੀਜ਼ਾਂ ਚੁੱਲ ਚ ਨਾ ਰਹਿ ਜਾਈ ਕਿ ਮੈਂ ਤਾਂ ਫੁੱਲ ਚੜਾਤੇ ਜੀ ਇੰਨੇ ਲੱਖ ਦੇ, ਮੈਂ ਤਾਂ ਚੰਦਨ ਚੜਾ ਦਿੱਤਾ ਜੀ ਇੰਨੇ ਚ, ਇਹਦੇ ਨਾਲ ਰੱਬ ਦੀ ਪੂਜਾ ਨਹੀਂ। ਮਨ ਤਨ ਅਰਪ ਪੂਜ ਚਰਾਵੋ, ਕਿਸੇ ਪੂਜਾ ਦਾ ਤੀਰਥ ਦਾ ਖੰਡਨ ਨਹੀਂ। ਜਦੋਂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਕੋਲ ਅੱਗੇ ਸਿੱਖਾਂ ਨੇ ਸਵਾਲ ਕੀਤਾ, ਨਿਸ਼ਾਨੀ ਬਣੀ ਹੋਈ ਹੈ, ਤੁਸੀਂ ਜਿੱਥੇ ਦੁੱਖ ਭੰਜਨੀ ਵੇਰ ਕੋਲ ਇਸ਼ਨਾਨ ਕੀਤਾ, ਦੁੱਖ ਭੰਜਨੀ ਵੇਰ ਦੇ ਨਾਲ ਇੱਕ ਥੜਾ ਬਣਿਆ ਹੋਇਆ, ਸੰਗਤ ਉੱਥੇ ਬਹਿ ਕੇ ਰੋਜ਼ ਪਾਠ ਕਰਦੀ ਹੈ। ਅੱਛਾ, ਉਸ ਥੜੇ ਦਾ ਨਾਮ ਹੈ 68 ਤੀਰਥ। ਪੰਚਮ ਪਾਤਸ਼ਾਹ ਨੂੰ ਸਿੱਖਾਂ ਨੇ ਸਵਾਲ ਕੀਤਾ ਕਿ ਮਹਾਰਾਜ, ਕੋਈ ਕਹਿੰਦਾ ਫਲਾਨੇ ਤੀਰਥ ਤੇ ਨਹਾਓ ਮੁਕਤੀ ਮਿਲਦੀ ਹੈ, ਕੋਈ ਕਹਿੰਦਾ ਫਲਾਨੇ ਤੀਰਥ ਤੇ ਨਹਾਓ ਆਹ ਫਲ ਮਿਲਦਾ ਹੈ, 68 ਤੀਰਥ ਨੇ। ਪਾਤਸ਼ਾਹ ਸਾਨੂੰ ਦੱਸੋ ਕੀ ਕਰਨਾ ਚਾਹੀਦਾ, ਗਰੀਬ ਬੰਦਾ ਤਾਂ 68 ਤੀਰਥਾਂ ਤੇ ਜਾ ਨਹੀਂ ਸਕੇਗਾ, ਗ੍ਰਿਸਤੀ ਬੰਦਾ ਘਰ ਦਾ ਕਾਰੋਬਾਰ ਕਰਨ ਵਾਲਾ 68 ਤੀਰਥਾਂ ਤੇ ਕਿਵੇਂ ਪਹੁੰਚੇਗਾ। ਪੰਚਮ ਪਾਤਸ਼ਾਹ ਨੇ ਨਜ਼ਰ ਕਰਕੇ ਬਚਨ ਕਿਹਾ, ਕਹਿੰਦੇ ਸਿੱਖੋ ਤੁਹਾਨੂੰ 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਇਸ ਜਗ੍ਹਾ ਤੇ ਇਸ਼ਨਾਨ ਕਰ ਲਿਓ, 68 ਤੀਰਥਾਂ ਦਾ ਫਲ ਮਿਲੇਗਾ। ਉਹ ਥੜੇ ਦਾ ਨਾਮ ਰੱਖਿਆ ਹੋਇਆ 68 ਤੀਰਥ, 68 ਤੀਰਥ। ਔਰ ਫਿਰ ਕੱਲਾ ਇਹ ਨਹੀਂ ਕਿਹਾ ਕਿ ਭਾਈ ਚੁੱਭੀ ਇਲਾਕੇ ਇਸ਼ਨਾਨ ਕਰਕੇ ਮੁੜ ਜਾਓ, 68 ਤੀਰਥਾਂ ਦਾ ਫਲ ਮਿਲ ਗਿਆ। ਪਾਤਸ਼ਾਹ ਇਸ਼ਨਾਨ ਕਿਵੇਂ ਕਰਨਾ ਉਹ ਵੀ ਫਿਰ ਗੁਰੂ ਨੇ ਦੱਸਿਆ। ਹਾਂਜੀ।

0: ਜ਼ਹਿਰ ਤੇ ਅੰਮ੍ਰਿਤ ਇੱਕੋ ਜਗ੍ਹਾ ਤੇ ਰਹਿੰਦੇ ਨੇ ਭਾਈ, ਕੋਈ ਵੀ ਚੀਜ਼ ਸੁੱਚੀ ਨਹੀਂ ਹੈ।
1: ਧੂਪ ਦੀਪ ਨਹੀਂ ਪੇਤਾ ਹੈ ਬਸ,
0: ਫਿਰ ਪੂਜਾ ਵਾਸਤੇ ਧੂਪ ਔਰ ਦੀਪ ਨਹੀਂ ਬੇਦੇ ਦਾ ਅਰਥ ਹੈ ਉਹ ਵਸਤੂਆਂ ਉਹ ਪਦਾਰਥ ਜਿਹੜੇ ਅਰਪਣ ਕੀਤੇ ਜਾਂਦੇ ਸਜਾ ਕੇ, ਇਹ ਸਾਰੀਆਂ ਚੀਜ਼ਾਂ ਪੂਜਾ ਵਾਸਤੇ ਲੋਕ ਅਰਪਣ ਕਰਦੇ ਹਨ।
1: ਕੈਸੇ ਪੂਜ ਕਰੇ ਤੇਰੀ ਦਾਸ,
0: ਹੇ ਅਕਾਲ ਪੁਰਖ ਵਾਹਿਗੁਰੂ ਜੀ, ਹੇ ਸਤਿਗੁਰੂ ਜੀ, ਜੇ ਇਹਨਾਂ ਚੀਜ਼ਾਂ ਨਾਲ ਪੂਜਾ ਨਹੀਂ ਹੋ ਸਕਦੀ ਫਿਰ ਸਵਾਲ ਪੈਦਾ ਹੋਇਆ ਕੈਸੇ ਪੂਜ ਕਰੋ ਤੇਰੀ ਦਾਸ, ਆਹ ਦਾਸ ਤੇਰਾ ਕਿਵੇਂ ਪੂਜਾ ਕਰੇ। ਗਰੀਬ ਬੰਦਾ ਤਾਂ ਚੰਦਨ ਵੀ ਨਹੀਂ ਖਰੀਦ ਸਕਦਾ, ਗਰੀਬ ਬੰਦੇ ਕੋਲ ਤਾਂ ਪੀਣ ਵਾਸਤੇ ਦੁੱਧ ਮਸੀ ਹੈ, ਉਹ ਦੁੱਧ ਨਾਲ ਕਿਵੇਂ ਪੂਜਾ ਕਰੇਗਾ। ਅਰਦਾਸ ਕੀਤੀ, ਹੇ ਸਤਿਗੁਰੂ ਕੈਸੇ ਪੂਜ ਕਰੋ ਤੇਰੀ ਦਾਸਾ, ਦੱਸੋ ਤੁਹਾਡਾ ਦਾਸ ਕਿਵੇਂ ਪੂਜਾ ਕਰੇ।
1: ਤਨ ਮਨ ਅਰਪਾਓ ਪੂਜ ਚੜਾਵੋ।
0: ਹਾਂ, ਆਹ ਗੱਲ ਹੁਣ ਕੰਮ ਦੀ, ਹਜ਼ੂਰ ਨੇ ਕਹੀ ਆਹ ਰਸਤਾ ਤੇਰਾ ਉੱਥੇ ਪਹੁੰਚਾਉਂਦਾ ਤੈਨੂੰ, ਹੁਣ ਆਹ ਗੱਲ ਸਮਝਣ ਵਾਸਤੇ ਹੈ। ਬਾਕੀ ਗੱਲਾਂ ਪੂਜਾ ਦੀਆਂ ਗੱਲ ਕਰਦੇ, ਆਹ ਧਰਮ ਦੀ ਉਹ ਕੰਮ ਦੀ ਗੱਲ ਹੈ ਜਿਹਨੂੰ ਕਹਿ ਜੋ ਅਰਪਣ ਕਰਨਾ ਉਹ ਸੁਣ। ਕੱਲੇ ਫੁੱਲ ਨਹੀਂ, ਦੁੱਧ ਨਹੀਂ, ਚੰਦਨ ਨਹੀਂ, ਧੂਪ ਦੀਪ ਨਹੀਂ, ਜੇ ਅਰਪਣ ਕਰ ਸਕਦੇ ਫਿਰ ਮਨ ਤਨ ਅਰਪੋ ਪੂਜ ਚਰਾਵੋ। ਭਾਈ ਮਨ ਤੇ ਤਨ ਅਰਪਣ ਕਰ, ਕਿਉਂਕਿ ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ। ਮਨ ਵੇਚਣ ਦਾ ਅਰਥ ਹੈ ਆਪਣੇ ਮਨ ਦੀ ਮਰਜ਼ੀ ਛੱਡ ਦੇ, ਕੱਲਾ ਮੱਥਾ ਟੇਕਣ ਨਾਲ ਨਹੀਂ ਕੁਝ ਹੋਏਗਾ। ਮੱਥਾ ਟੇਕਣ ਦਾ ਭਾਵ ਹੀ ਇਹ ਹੈ ਆ ਬੁੱਧ ਮੈਂ ਆਪਣੀ ਮੱਤ ਤੇਰੇ ਚਰਨਾਂ ਚ ਰੱਖੀ, ਸਤਿਗੁਰੂ ਮੈਨੂੰ ਆਪਣੀ ਮੱਤ ਬਖਸ਼ਿਸ਼ ਕਰੋ। ਸਾਧ ਸੰਗਤ ਮਨ ਅਰਪਣਾ ਪੈਂਦਾ, ਇਹਨੂੰ ਹਜ਼ੂਰ ਕਹਿੰਦੇ ਜਿਸ ਵੱਖਰ ਪਾ ਲੈਣ ਤੋਂ ਆਇਆ ਰਾਮ ਨਾਮ ਸੰਤਨ ਘਰ ਪਾਇਆ, ਤਜ ਅਭਿਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਅੱਜ ਹਜ਼ੂਰ ਕਹਿੰਦੇ ਤਨ ਮਨ ਅਰਪੋ ਪੂਜ ਚਰਾਵੋ, ਜੇ ਰੱਬ ਦੀ ਪੂਜਾ ਕਰਨੀ ਫਿਰ ਤਨ ਤੇ ਮਨ ਪੂਜਾ ਵਿੱਚ ਅਰਪਣ ਕਰ ਗੁਰੂ ਨੂੰ। ਇੱਕ ਬੇਨਤੀ ਸਮਝਿਓ, ਪਹਿਲਾਂ ਗੁਰੂ ਨੂੰ ਤਨ ਅਰਪਣ ਕਰਨਾ ਪੈਂਦਾ, ਗੁੱਸਾ ਨਾ ਕਰਿਓ, ਇਹ ਚੀਜ਼ ਸਮਝਣ ਵਾਲੀ ਹੈ। ਜਿਹੜੇ ਬੰਦੇ ਕਹਿੰਦੇ ਨਾ ਮਨ ਸੁੱਚਾ ਹੋਣਾ ਚਾਹੀਦਾ, ਬਾਹਰ ਦੀ ਕੀ ਗੱਲ ਹੈ ਜੀ, ਫਿਰ ਕੀ ਹੋਇਆ ਜੇ ਖਾ ਲਿਆ ਜੀ, ਫਿਰ ਕੀ ਹੋਇਆ ਜੇ ਆਹ ਖਾ ਲਿਆ, ਫਿਰ ਕੀ ਹੋਇਆ ਜੀ ਜੇ ਆਹ ਪਹਿਨ ਲਿਆ, ਫਿਰ ਕੀ ਹੋ ਗਿਆ ਜੀ ਜੇ ਆਹ ਕੰਮ ਕਰ, ਮਨ ਸੁੱਚਾ ਹੋਣਾ ਚਾਹੀਦਾ ਨਹੀਂ। ਪਹਿਲਾਂ ਗੁਰੂ ਤਨ ਦੀ ਰਹਿਤ ਦਿੰਦਾ, ਪੰਜ ਪਿਆਰੇ ਵੀ ਪਹਿਲਾਂ ਖੰਡੇ ਵਾਟੇ ਦੀ ਪੋਲਿਸ਼ ਕਰਕੇ ਬਜਰ ਕਰੈਤਾਂ ਤੋਂ ਵਰਜ ਕੇ ਤਨ ਦੀ ਰਹਿਤ ਦਿੰਦੇ ਨੇ, ਆਹ ਚੀਜ਼ ਨਹੀਂ ਖਾਣੀ, ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਪਹਿਲਾਂ ਤਨ ਦੀ ਰਹਿਤ, ਪਹਿਲਾਂ ਗੁਰੂ ਦਾ ਹੁਕਮ ਮੰਨ ਕੇ ਤਨ ਦੀ ਰਹਿਤ ਰੱਖਣੀ ਪੈਂਦੀ ਹੈ, ਫਿਰ ਹੌਲੀ ਹੌਲੀ ਮਨ ਦਾ ਭਾਂਡਾ ਵੀ ਸੁੱਚਾ ਹੋ ਜਾਂਦਾ। ਤੇ ਜੇ ਕੋਈ ਬੰਦਾ ਕਹੇ ਜੀ ਨਾ ਨਾ ਅੰਦਰ ਦੀ ਚੀਜ਼ ਮਨ ਸ਼ੁੱਧ ਹੋਣਾ ਚਾਹੀਦਾ, ਮਾਫ ਕਰਿਓ, ਪਾਤਸ਼ਾਹ ਕਹਿੰਦੇ ਭਾਂਡਾ ਧੋਏ ਵੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ, ਭਾਂਡਾ ਗੰਦਾ ਉਹਦੇ ਵਿੱਚ ਪਾਈ ਹੋਈ ਵਸਤੂ ਵੀ ਗੰਦੀ ਹੋ ਜਾਏਗੀ। ਤੀਨ ਭਵਨ ਇੱਕ ਜੋਤੀ, ਪਹਿਲਾਂ ਆਪਣੇ ਤਿੰਨੇ ਭਵਨ ਸ਼ੁੱਧ ਕਰ। ਸੋ ਗੁਰੂ ਪਹਿਲਾਂ ਤਨ ਦੀ ਰਹਿਤ ਵੀ ਦਿੰਦਾ, ਅੱਜ ਹਜ਼ੂਰ ਕਹਿੰਦੇ ਤਨ ਮਨ ਅਰਪੋ ਪੂਜ ਚਰਾਵੋ, ਜੇ ਤੂੰ ਪੂਜਾ ਕਰਨੀ ਚਾਹੁੰਦੇ ਤਨ ਤੇ ਮਨ ਗੁਰੂ ਨੂੰ ਅਰਪਣ ਕਰ।
1: ਗੁਰ ਪ੍ਰਸਾਦ ਨਿਰੰਜਨ ਪਾਵੋ,
0: ਫਿਰ ਗੁਰੂ ਕੋਲੋਂ ਪ੍ਰਾਪਤ ਹੋਏਗਾ ਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਨਜ਼ਰ। ਕਿਉਂ ਭਾਈ, ਇਹਨੇ ਗੁਰੂ ਨੂੰ ਆਪਣਾ ਤਨ ਮਨ ਅਰਪਣ ਕਰ ਦਿੱਤਾ, ਉਹਦੇ ਨਾਲ ਫਿਰ ਨਿਰੰਜਨ ਪਾਵੋ। ਕਾਲਖ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ, ਜਿਹਦੀ ਪੂਜਾ ਵਿੱਚ ਲੱਗੇ ਉਹ ਵੀ ਤੈਨੂੰ ਪ੍ਰਾਪਤ ਹੋ ਜਾਏਗਾ।
1: ਪੂਜਾ ਅਰਚਾ ਆਹੇ ਨਾ ਤੋਰੀ,
0: ਹੁਣ ਉੱਪਰਲੀਆਂ ਗੱਲਾਂ ਕਹਿ ਕੇ ਭਗਤ ਰਵਿਦਾਸ ਜੀ ਕਹਿੰਦੇ ਉਹ ਦੁਨੀਆਂ ਦੇ ਲੋਕੋ, ਜੇ ਆਹੀ ਚੀਜ਼ਾਂ ਨਾਲ ਪੂਜਾ ਹੁੰਦੀ ਹੋਵੇ ਫਿਰ ਤਾਂ ਮੇਰੇ ਵਰਗਾ ਦਾਸ ਇਹ ਪੂਜਾ ਕਰ ਹੀ ਨਹੀਂ ਸਕਦਾ, ਕਿੱਥੋਂ ਲਿਆਏਗਾ ਚੰਦਨ, ਕਿੱਥੋਂ ਲਿਆਏਗਾ ਇਹ ਚੀਜ਼ਾਂ। ਕਹਿੰਦੇ ਹੇ ਰੱਬ ਜੀ, ਪੂਜਾ ਅਰਚਾ ਆਹੇ ਨਾ ਤੋਰੀ, ਆਹ ਪੂਜਾ ਤਾਂ ਫਿਰ ਹੋ ਨਹੀਂ ਸਕਦੀ, ਜੇ ਇਹੀਓ ਪੂਜਾ ਤੇਰੀ ਹੈ ਸੰਸਾਰੀ ਪਦਾਰਥਾਂ ਵਾਲੀ, ਫਿਰ ਤਾਂ ਰਵਿਦਾਸ ਦੀ ਗਤੀ ਕਿਵੇਂ ਹੋਏਗੀ, ਫਿਰ ਤਾਂ ਗਰੀਬ ਬੰਦਾ ਕਿਵੇਂ ਪੂਜਾ ਕਰੇਗਾ। ਇਸ ਲਈ ਸਾਧ ਸੰਗਤ ਅੱਜ ਹਜ਼ੂਰ ਬਖਸ਼ਿਸ਼ ਕਰਦੇ, ਪਦਾਰਥਾਂ ਦੀ ਪੂਜਾ ਤੋਂ ਪਰਉੱਠ ਪਰਮਾਤਮਾ ਦੀ ਪੂਜਾ ਵਿੱਚ ਲੱਗ। ਪਦਾਰਥ ਭੇਂਟ ਕਰਨ ਵਾਲਿਆ ਪਹਿਲਾਂ ਮਨ ਅਰਪਣ ਕਰ, अपना मन गुरु नूं भेंट कर मन की मर्जी छड हजूर समझाउंदे ऐस पूजा नाल तां फिर दास की पूजा हो नहीं सकती।
1: कह रविदास कवन गत मोरी,
0: रविदास जी कहने फिर मेरी गति किवें होएगी, फिर तां इह पूजा मैं कर ही नहीं सकांगा। सो असल पूजा दसी कादी कि तन मन अर्पो पूज चरावो गुर प्रसाद निरंजन पावो। मन अपना गुरु अगे भेंट करना पैंदा, गुरु का वचन मनना पैंदा। इथों तक हजूर ने बख्शिश की है। अज के मुख वाक का यही सार अंश है, आप मन गुरु नूं भेंट करना। ये किसी चीज का कोई ऐ निंदा ना समझो, बिचों गुरु ने असलियत दिती है, किसी चीज तो नहीं रोकया। जे आप दूजिया चीजा दे कहोंगे भाई तुसी आ पूजा गलत कर रहे हो, आ पूजा गलत कर रहे हो, तो हजूर कहने भाई वो बाहरलिया चीजा अंदर रब तक पहुंचने वास्ते। एक छोटी जी गल करके मैं लड़ीवार कथा वाल आने लगे, तां जो गल क्लीयर हो जाए कि किसी भी धर्म की पूजा की निंदा नहीं है। पदार्थों तो परमात्मा तक पहुंचना, कुदरत विच्चों करते की शनाखत करनी है। नानक सच दातार शनाखत कुदरती, इहदी एक छोटी जी एग्जाम्पल नाल गल तुहाडे पकड़ विच आ जाएगी। जदों बच्चा पहली क्लास विच नर्सरी विच पढ़न जांदा है, उन्हों अखर पढ़ा लग्या टीचर मूर्त दिखा, जे ऊड़ा एड़ा पढ़ा तो ऊड़े तो ओठ भी पढ़ा देंगे ने, ऊड़े तो उंगल भी पढ़ा देंगे ने, एड़े तो अंब पढ़ा देंगे ने, ईड़ी तो इट पढ़ा देंगे ने। अंग्रेजी पढ़ा के ए फॉर एप्पल, बी फॉर बैट, सी फॉर कैट। जदों बच्चा क्लास में अगे वध है मूर्त छुट जा ने, अखर वस जाते ने। फिर ध्यान नाल सुनियो, क्लास अगे हो गई, नर्सरी तो अगली क्लास में जाने तो बाद मूर्तां छुट गई, अखर अंदर वस गए। पर जे कोई विद्यार्थी मूर्ख रह जाए वह मूर्तां तक रह जाते, जे वह पढ़ रहा है फिर मूर्तां पिछे रह जाणगियां, अखर अंदर वस जाणगे। एकदम बाहरी तौर पर किया हुआ धर्म का कर्म करते तक पहुंचने वास्ते है। जे तू करते तक ना पहुंचया, बाहरली पूजा वो उत्थों तक रह जाएगा जिहड़े मूर्तों तक ही कले रह गए। भाई तू अगे वधना। अच्छा, बहुते लोगों ने जिन्होंने शायद यह पूजा शुरू कराई होएगी, शायद उन्हीं शनाखत कुदरत विच्चों रब तक पहुंचने का जरिया लभ्या होवे, पर कुछ चलाक ते शातर लोगों ने लोगों नूं उत्थों तक ही रखता। जिमें कोई छात्र बंदा कवे वे आ विद्यार्थी अगे ना वधे, वह मूर्त तो बाहर नहीं निकल दिता, उस पढ़ाई दार रखद। एदा हजूर ने कहा भाई इस संसार विच कुछ लोगों ने पदार्थों की पूजा तक लोगों नूं रख लिया, परमात्मा तक पहुंचन नहीं दिता। मूर्त ठीक सी पर पहली नर्सरी की क्लास में पढ़निया ठीक सी, मूर्त छुट जानिया सी। जे तू अखरों तक अगे पहुंच जाता, इदां करते दी कुदरत विच पूजा करदे आ, करते नूं वेखणे, बाहरलियां चीजां दी पूजा विच नहीं लगना, वे इत्थों ही कुछ मिल जाना। हजूर समझाउंदे ने इह संसार दी पूजा फिर मुक्त नहीं कर सकेगी। असल पूजा की है, मन तन अर्पो पूज चरावो गुर प्रसाद निरंजन पावो। अज हजूर हुण लड़ीवार की बख्शिश करदे हन, इहदे विच वी पातशाह ने वैसाख दे महीने विच करते दी कुदरत तो करते तक पहुंचने का उपदेश दिता। जिहड़ा शब्द आपां हुक्मनामे पढ़े उहदे नाल उपदेश मिलदा जुलदा, अज लड़ीवार शब्द विच वी आपां पढ़ने। पातशाह की बख्शिश करते हैं, 1108 अंग उत्ते सतगुरु गुरु नानक साहिब महाराज बख्शिश कृपा करके अज उपदेश दे रहे हैं जी।
1: वैसाख भला शाखा वेस करे,
0: आखो सतनाम श्री, गज के आखे करो सतनाम श्री, फिर आखो सतनाम श्री। हजूर कहने भाई वैसाख दे महीने का उपदेश दिने, वैसाख भला शाखा वेस करे। कहने जदों वैसाख का महीना आंदा है चेत तो बाद, ਉਦੋਂ ਕੀ ਹੁੰਦਾ ਵੀ ਦਰਖਤਾਂ ਨੂੰ ਬਨਸਪਤੀ ਨੂੰ ਕੁਦਰਤ ਵਿੱਚ ਕੁਰੰਬਲਾਂ ਫੁੱਟਦੀਆਂ। ਐਂ ਲੱਗਦਾ ਜਿਵੇਂ ਰੱਬ ਨੇ ਕੁਦਰਤ ਦਾ ਸ਼ਿੰਗਾਰ ਕਰ ਦਿੱਤਾ ਹੋਵੇ, ਦਰਖਤਾਂ ਨੂੰ ਕੁਰੰਬਲਾਂ ਫੁੱਟੀਆਂ, ਥੋੜੇ ਥੋੜੇ ਫੁੱਲ ਫੁੱਟਣੇ ਸ਼ੁਰੂ ਹੋਏ। ਔਰ ਇਸੇ ਵਿਸਾਖ ਦੇ ਮਹੀਨੇ, ਕਦੇ ਤੁਸੀਂ ਪਹਿਲਾਂ ਛੋਟੇ ਹੁੰਦਿਆਂ ਸਕੂਲਾਂ 'ਚ ਪੜ੍ਹੇ ਹੋ, ਰਿਜ਼ਲਟ ਆਉਣਾ ਜਦੋਂ 31 ਮਾਰਚ ਜਾਂ 1-2 ਅਪ੍ਰੈਲ ਨੂੰ, ਉਦੋਂ ਦਰਖਤਾਂ ਦੇ ਨਵੇਂ ਫੁੱਟੇ ਹੋਏ ਫੁੱਲ ਬੱਚਿਆਂ ਨੇ ਤੋੜ ਕੇ ਲੈ ਕੇ ਜਾਣੇ, ਵੀ ਟੀਚਰਾਂ 'ਤੇ ਸੁੱਟਾਂਗੇ। ਇਹ ਮਹੀਨਾ ਵਿਸਾਖ ਦਾ ਨਵੀਆਂ ਕੁਰੰਬਲਾਂ ਫੁੱਟਦੀਆਂ। ਐਂ ਲੱਗਦਾ ਜਿਵੇਂ ਕਰਤੇ ਪੁਰਖ ਨੇ ਕੁਦਰਤ ਦਾ ਸ਼ਿੰਗਾਰ ਕੀਤਾ ਹੋਵੇ, ਅਤੇ ਭਾਈ ਉਹ ਕੁਦਰਤ ਦਾ ਸ਼ਿੰਗਾਰ ਵੇਖ ਕੇ ਕਰਤੇ ਦੀ ਭਾਲ ਕਰਨ ਵਾਲੇ ਜਗਿਆਸੂ ਕਰਤੇ ਦੀ ਕੁਦਰਤ ਵਿੱਚੋਂ ਕਰਤੇ ਨੂੰ ਯਾਦ ਕਰਦੇ, ਉਹਦੀ ਸਿਫਤ ਸਲਾਹ ਕਰਦੇ, ਉਹਨਾਂ ਦੇ ਅੰਦਰ ਵੀ ਚਾਓ ਪੈਦਾ ਹੁੰਦਾ। ਜਿਵੇਂ ਕਿਸੇ ਨਵ ਵਿਆਹੀ ਬੱਚੀ ਦਾ ਸ਼ਿੰਗਾਰ ਵੇਖ ਕੇ ਜਵਾਨ ਹੋਈਆਂ ਬੱਚੀਆਂ ਧੀਆਂ ਦੇ ਅੰਦਰ ਵੀ ਇਹ ਚਾਓ ਪੈਦਾ ਹੁੰਦਾ, ਮੈਂ ਵੀ ਇੱਕ ਦਿਨ ਇੱਦਾਂ ਸ਼ਿੰਗਾਰ ਕਰ ਜਾਵਾਂਗੀ, ਮੈਂ ਵੀ

ਪੱਤੇ ਸੁੱਕ ਗਏ ਨੇ। ਕਾਮ ਕ੍ਰੋਧ ਲੋਮੋ ਅਹੰਕਾਰ ਈਰਖਾ ਦੁਐਸ਼, ਇਹਨਾਂ ਗਰਮ ਹਵਾਵਾਂ ਵਿੱਚ ਅੰਦਰ ਦੇ ਕਈ ਗੁਣ ਸੁੱਕ ਗਏ। ਵਾਹਿਗੁਰੂ, ਉਹ ਔਗਣ ਬਣੀਆਂ ਹੋਈਆਂ ਚੀਜ਼ਾਂ ਝਾੜ ਦਿਓ, ਕਿਰਪਾ ਦਇਆ ਕਰੋ। ਜਿਵੇਂ ਪੁਰਾਣੇ ਪੱਤੇ ਝੜ ਜਾਂਦੇ ਨੇ, ਨਵੀਆਂ ਕੁਰਮਲਾਂ ਫੁੱਟ ਪੈਂਦੀਆਂ ਨੇ, ਇੱਦਾਂ ਮੇਰੇ ਅੰਦਰ ਦੇ ਔਗਣਾਂ ਦੇ ਸੁੱਕੇ ਪੱਤਰ ਝਾੜ ਦਿਓ, ਨਵੇਂ ਗੁਣਾਂ ਦੀਆਂ ਕੁੰਬਲਾਂ ਅੰਦਰ ਪੈਦਾ ਕਰ ਦਿਓ। ਆਓ ਪਿਆਰੇ ਦੁੱਤਰ ਤਾਰੇ, ਹੇ ਵਾਹਿਗੁਰੂ ਤੁਧਵੇਂ ਨਾਡ ਨਾ ਮੋਲੋ। ਜੇ ਇਸ ਤਰ੍ਹਾਂ ਤੂੰ ਅੰਦਰ ਨਵਾਂ ਨਕੋਰ ਨਾ ਵਸਿਆ, ਤੇਰੇ ਤੋਂ ਬਗੈਰ ਮੇਰਾ ਕੋਈ ਮੁੱਲ ਨਹੀਂ ਰੱਬ ਦੀ ਦਰਗਾਹ ਵਿੱਚ। ਇਸ ਜਿੰਦ ਦਾ ਰੱਬ ਦੇ ਨਾਮ ਤੋਂ ਬਗੈਰ ਕੋਈ ਮੁੱਲ ਨਹੀਂ ਪੈਣਾ। ਇੱਕ ਬੇਨਤੀ ਸਮਝਿਓ ਧਿਆਨ ਨਾਲ, ਬੰਦੇ ਕੋਲ ਜ਼ਮੀਨ ਘੱਟ ਜਾਏ, ਫਿਕਰ ਕਰਦਾ ਕਹਿੰਦਾ ਮੇਰੀ ਜਗ੍ਹਾ ਘੱਟ ਗਈ ਜੀ। ਕਈ ਵਾਰ ਜਦੋਂ ਨਵੀਂ ਫਸਲ ਬੀਜਣੀ ਹੁੰਦੀ ਨਾ, ਪਿੰਡਾਂ 'ਚ ਰੌਲਾ ਪਿਆ ਹੁੰਦਾ, ਪਤਾ ਕਰ ਸਾਡੀ ਜ਼ਮੀਨ ਪੂਰੀ ਕਰਕੇ ਦਿਓ ਜੀ, ਸਾਡੀ ਜ਼ਮੀਨ ਇੱਧਰ ਨੂੰ ਘੱਟਦੀ ਹੈ। ਉਹ ਦਰਖਾਸਤ ਦਿੰਦੇ ਫਿਰ ਮਾਲ ਵਿਭਾਗ 'ਚ, ਪਟਵਾਰੀ ਆਉਂਦਾ, ਨੰਬਰਦਾਰ ਆਉਂਦਾ, ਚੌਕੀਦਾਰ ਆਉਂਦਾ, ਪੰਚਾਇਤ ਇਕੱਠੀ ਕਰਕੇ ਜ਼ਮੀਨ ਮਿਲਣਗੇ। ਮੇਰੀ ਜ਼ਮੀਨ ਘੱਟਦੀ ਜੇ ਪੂਰੀ ਕਰਕੇ ਦਿਓ, ਕਿਸੇ ਦੀ ਕੋਈ 4 ਸਰਸਾਈਆਂ 10 20 ਸਰਸਾਈਆਂ ਜ਼ਮੀਨ ਘੱਟ ਦੇ, ਉਹਨੂੰ ਫਿਕਰ ਪੈਂਦਾ ਮੇਰੀ ਜਗ੍ਹਾ ਪੂਰੀ ਕਰੋ। ਕਿਸੇ ਦਾ ਪੈਸਾ ਘੱਟ ਦੇ, ਉਹ ਕਹਿੰਦਾ ਜੀ ਮੇਰਾ ਪੈਸਾ ਉਹਦੇ ਨਿਕਲਦਾ, ਮੈਨੂੰ ਹਿੱਸਾ ਪੂਰਾ ਦਿਓ। ਜ਼ਮੀਨ ਘੱਟਦੀ ਬੰਦਾ ਫਿਕਰ ਕਰਦਾ, ਪੈਸਾ ਘੱਟਦਾ ਬੰਦਾ ਚਿੰਤਾ ਕਰਦਾ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਭਲਿਆ ਇੱਕ ਸਭ ਤੋਂ ਕੀਮਤੀ ਚੀਜ਼ ਹੈ ਜਿਹੜੀ ਰੋਜ਼ ਘੱਟ ਜਾਂਦੀ ਹੈ, ਕਦੇ ਉਹਦਾ ਵੀ ਫਿਕਰ ਕਰੋ ਕੀ ਹੈ। ਤੇਰੀ ਉਮਰ ਘੱਟ ਰਹੀ ਦਿਨ ਤੇ ਪਹਿਰ, ਪਹਿਰ ਤੇ ਘਰੀਆ, ਆਪ ਘਟੈ ਤਨ ਸ਼ਿਜੈ, ਕਾਲ ਅਹੇਰੀ ਫਿਰੈ ਬਦਕ ਜਿਉਂ ਕਹੋ ਕਵਣ ਬਿਦ ਕੀਜੈ। ਜਿੰਨੀ ਉਮਰ ਰਾਤੀ ਸੀ ਉਹ ਘੱਟ ਗਈ ਹੈ। ਸਵੇਰੇ ਉੱਠ ਕੇ ਫਿਕਰ ਕਰਕੇ ਜਪ ਸਤਨਾਮ ਸ੍ਰੀ ਵਾਹਿਗੁਰੂ, ਇਹਦਾ ਵੀ ਫਿਕਰ ਕਰ, ਤੇਰੀ ਉਮਰ ਘੱਟ ਰਹੀ ਹੈ। ਜ਼ਮੀਨ ਘੱਟਦੀ ਫਿਕਰ ਕਰਨ ਲੱਗ ਪੈਂਦਾ, ਪੈਸਾ ਘੱਟਦਿਆਂ ਤਨਖਾਹ ਘੱਟ ਗਈ ਫਿਕਰ ਕਰਦਾ, ਉਹ ਭਲਿਆ ਉਮਰ ਘੱਟਦੀ ਹੈ ਉਹਦਾ ਵੀ ਫਿਕਰ ਕਰ। ਅੱਜ ਹਜ਼ੂਰ ਸਮਝਾਉਂਦੇ, ਕਹਿੰਦੇ ਤੁੱਧ ਵੀ ਨਾ ਅੱਡ ਨਾ ਮੁੱਲੋ। ਜਿਹੜੀ ਜਿੰਦ ਆਤਮਾ ਜਗਿਆਸੀ ਨੂੰ ਪਤਾ ਲੱਗਾ, ਉਹਨੇ ਫਿਰ ਰੱਬ ਅੱਗੇ ਫਰਿਆਦ ਕੀਤੀ, ਅਰਦਾਸ ਕੀਤੀ, ਵਾਹਿਗੁਰੂ ਤੇਰੇ ਨਾਮ ਤੋਂ ਬਗੈਰ ਅੱਧੀ ਕੌਡੀ ਵੀ ਮੇਰਾ ਮੁੱਲ ਨਹੀਂ ਪੈਣਾ, ਉੱਥੇ ਮੈਂ ਕੌਣ ਹੈ। ਕਿਰਪਾ ਕਰੋ, ਮੇਰੇ ਅੰਦਰੋਂ ਔਗਣਾਂ ਦੇ ਸੁੱਕੇ ਪੱਤਰ ਝਾੜ ਦਿਓ, ਤੇ ਵੈਸਾ ਭਲਾ ਸਾਖਾ ਇਸ ਤਰ੍ਹਾਂ ਮੇਰੇ ਅੰਦਰ ਸ਼ੁਭ ਗੁਣਾਂ ਦਾ ਸ਼ਿੰਗਾਰ

ਸਤਿਗੁਰੂ ਜੇ ਕਿਤੇ ਤੁਹਾਡਾ ਨਾਮ ਵਸ ਗਿਆ ਨਾ, ਗੁਣ ਵਸ ਗਏ, ਤਾਂ ਕੀਮਤ ਕੌਣ ਕਰੇ ਤੁਧ ਭਾਵੇ? ਜਿਹੜਾ ਤੈਨੂੰ ਭਾ ਗਿਆ ਉਹਦੀ ਕੌਣ ਕੀਮਤ ਪਾ ਸਕਦਾ? ਉਹਦਾ ਫਿਰ ਕੋਈ ਮੁੱਲ ਨਹੀਂ। ਵਾਹਿਗੁਰੂ ਦੇਖ ਦਿਖਾਵੇ ਢੋਲੋ, ਹੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਆਪ ਰੱਬ ਨੂੰ ਵੇਖਣ ਵਾਲਿਆ, ਸਾਨੂੰ ਵੀ ਉਸ ਰੱਬ ਨੂੰ ਵਿਖਾ। ਜਿੱਦਣ ਇਹ ਆਤਮਾ ਜਿੰਦ ਰੱਬ ਨੂੰ ਭਾਉਣ ਲੱਗ ਪਈ, ਚੰਗੀ ਲੱਗ ਗਈ, ਉਦਣ ਇਹਦਾ ਕੋਈ ਮੁੱਲ ਨਹੀਂ, ਇਹ ਸਭ ਤੋਂ ਕੀਮਤੀ ਹੋ ਜਾਏਗੀ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਫਿਰ ਇਹਦਾ ਕੋਈ ਮੁੱਲ ਨਹੀਂ। ਕਿਉਂ ਭਾਈ? ਗੁਰੂ ਨੇ ਆਪ ਦੇਖ ਕੇ ਰੱਬ ਨੂੰ ਵਿਖਾ ਦਿੱਤਾ, ਔਰ ਸ਼ੁੱਭ ਗੁਣ ਜਿਹਨਾਂ ਗੁਣਾਂ ਕਰਕੇ ਗੁਣ ਨਿਧਾਨ ਤੱਕ ਪਹੁੰਚਣਾ, ਉਹ ਗੁਣ ਅੰਦਰ ਆ ਗਏ। ਇੱਕ ਨੁਕਤਾ ਛੋਟਾ ਜਿਹਾ ਹੋਰ ਨੋਟ ਕਰਿਓ, ਇੱਕੋ ਚੀਜ਼ ਦੇ ਦੋ ਪਾਸੇ ਨੇ, ਗੁਣ ਤੇ ਔਗਣ। ਜੇ ਤਾਂ ਪਾਣੀ ਦਰਿਆ ਦੇ ਕੰਢਿਆਂ 'ਚ ਚੱਲਦਾ, ਫਿਰ ਤਾਂ ਉਹਦਾ ਗੁਣ ਹੈ। ਗੁਣ ਕੀ ਹੈ? ਫਸਲਾਂ ਪਾਲਦਾ, ਪਿਆਸ ਬੁਝਾਉਂਦਾ। ਜੇ ਉਹ ਕੰਢੇ ਟੁੱਟ ਕੇ ਪਾਣੀ ਦਰਿਆ ਦਾ ਹੜ੍ਹ ਵਿੱਚ ਆ ਜਾਏ, ਫਿਰ ਉਹਦਾ ਔਗਣ ਹੈ, ਫਸਲਾਂ ਤਬਾਹ ਕਰ ਦਿੰਦਾ। ਹੜ੍ਹ ਦੇ ਪਾਣੀ 'ਚੋਂ ਕੌਣ ਪਿਆਸ ਬੁਝਾਉਂਦਾ? ਇੱਦਾਂ ਭਾਈ, ਪਾਣੀ ਦਾ ਗੁਣ ਵੀ ਹੈ ਤੇ ਔਗਣ ਵੀ ਹੈ। ਅੱਗ ਦਾ ਗੁਣ ਵੀ ਹੈ, ਉਹ ਭੋਜਨ ਪਕਾਉਂਦੀ ਹੈ, ਚੁੱਲ੍ਹੇ ਤੋਂ ਬਾਹਰ ਹੋ ਜਾਏ ਔਗਣ ਵੀ ਹੈ। ਇੱਦਾਂ ਭਾਈ, ਤੇਰੇ ਅੰਦਰ ਗੁਣ ਤੇ ਔਗਣ ਦੋ ਚੀਜ਼ਾਂ ਨੇ। ਜੇ ਤਾਂ ਤੂੰ ਮਰਿਆਦਾ ਵਿੱਚ ਕੰਢਿਆਂ ਵਿੱਚ ਚੱਲਦਾ ਰਿਹਾ, ਫਿਰ ਤਾਂ ਇੱਕ ਦਿਨ ਗੁਰੂ ਦੀ ਮਰਿਆਦਾ ਤੈਨੂੰ ਰੱਬ ਤੱਕ ਲੈ ਜਾਏਗੀ, ਔਰ ਗੁਣਾਂ ਦਾ ਉਹ ਕੰਢਿਆਂ ਵਿੱਚ ਚੱਲੇ ਹੋਏ ਗੁਣ ਨਿਧਾਨ ਤੱਕ ਪਹੁੰਚ ਜਾਂਦੇ ਨੇ। ਜਿਹੜੇ ਕੰਢਿਆਂ ਤੋਂ ਮਰਿਆਦਾ ਤੋਂ ਬਾਹਰ ਚਲੇ ਗਏ, ਉਸ ਬਹਾ ਦੇ ਪਾਣੀ ਦੀ ਤਰ੍ਹਾਂ ਟੁੱਟ ਕੇ ਸੁੱਖ ਸੜ ਗਏ। ਇੱਦਾਂ ਭਾਈ, ਗੁਰੂ ਦੀ ਮਰਿਆਦਾ ਵਿੱਚ ਚੱਲ, ਇੱਕ ਦਿਨ ਗੁਣ ਨਿਧਾਨ ਤੱਕ ਪਹੁੰਚ ਜਾਏਗਾ। ਕਿਉਂ? ਕੰਢਿਆਂ ਦੀ ਗੁਰੂ ਦੀ ਮਰਿਆਦਾ ਵਿੱਚ ਚੱਲਣ ਵਾਲੇ ਗੁਣਾਂ ਦੇ

0: ਕਿਰਿਆ ਬਣ ਕੇ ਗੁਣ ਨਿਧਾਨ ਤੱਕ ਪਹੁੰਚ ਜਾਂਦੇ। ਔਰ ਰੱਬ ਦਾ ਇੱਕ ਨਾਮ ਗੁਣ ਨਿਧਾਨ ਵੀ ਹੈ, ਤਾਂਹੀਓ ਹਜ਼ੂਰ ਕਹਿੰਦੇ ਰੱਬ ਵੀ ਉਹਨਾਂ ਨੂੰ ਮਿਲਦਾ ਹੈ ਭਾਈ ਜਿਨ੍ਹਾਂ ਦੇ ਅੰਦਰ ਗੁਣ ਹੈ, ਭਗਤਾਂ ਨਾਲ ਉਹਦੀ ਮਿਲਵਰਤੋਂ ਰਹਿੰਦੀ ਹੈ, ਕਿਉਂਕਿ ਭਗਤ ਮਰਿਆਦਾ ਵਿੱਚ ਚੱਲਦੇ ਨੇ। ਅਵਿਨਾਸੀ ਜੀਅਨ ਕੋ ਦਾਤਾ, ਸੋਠ ਮਹੱਲਾ ਪੰਜਵਾਂ, ਅਵਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਭਾਵੇ ਕੋਈ। ਏਦਾਂ ਗੁਰੂ ਦੀ ਦੱਸੀ ਮਰਿਆਦਾ ਚ ਤੁਰਨਾ ਪੈਂਦਾ। ਲੋਕਾਂ ਨੇ ਬਹੁਤ ਕੁਝ ਕਹਿਣਾ, ਯਾਰ ਤੂੰ ਤਾਂ ਬਜ਼ੁਰਗ ਲੱਗਣ ਲੱਗ ਪਿਆ, ਤੂੰ ਥੋੜੇ ਜਿਹਾ ਕਾਲੇ ਬਾਲ ਕਰ ਲਿਆ ਕਰ, ਛੱਡ ਪਰੇ ਤਾਂ ਕੀ ਹੋਇਆ ਕਰ ਲ। ਭਾਈ ਗੁਰੂ ਦੀ ਦੱਸੀ ਮਰਿਆਦਾ ਚ ਤੁਰੋਂਗੇ, ਗੁਰੂ ਆਪਣੇ ਤੱਕ ਕਿੱਥੋਂ ਤੱਕ ਲੈ ਜਾਂਦਾ, ਦੇਖ ਦਿਖਾਵੇ ਢੋਲੋ ਰੱਬ ਤੱਕ ਲੈ ਜਾਂਦਾ। ਇਸ ਲਈ ਮਰਿਆਦਾ ਵਿੱਚ ਤੁਰਨਾ ਹੀ ਉਹ ਫਿਰ ਗੁਣ ਨਿਧਾਨ ਤੱਕ ਪਹੁੰਚਦਾ। ਅੱਜ ਹਜ਼ੂਰ ਬਖਸ਼ਿਸ਼ ਕਰਦੇ, ਇੱਦਾਂ ਫਿਰ ਉਹਦੇ ਕੋਈ ਵੀ ਮੁੱਲ ਨਹੀਂ ਪਾ ਸਕਦਾ।
1: ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ।
0: ਕਿਵੇਂ? ਜਦੋਂ ਗੁਰੂ ਫਿਰ ਵਿਖਾ ਦਿੰਦਾ ਸ਼ੁਭ ਗੁਣਾ ਕਰਕੇ, ਕੋਈ ਮਰਿਆਦਾ ਵਿੱਚ ਤੁਰਦਾ ਫਿਰ ਸਮਝ ਕੇ ਆਉਂਦਾ ਦੂਰ ਨਾ ਜਾਣਾ, ਰੱਬ ਕੋਈ ਦੂਰ ਥੋੜੀ ਹੈ। ਅੰਤਰ ਮਾਨਾ, ਅੰਦਰੋਂ ਹੀ ਉਹ ਦਿਸ ਪੈਂਦਾ, ਜਿੰਨੀ ਦੇਰ ਅੰਦਰੋਂ ਨਹੀਂ ਦਿਸਦਾ ਉਨੀ ਦੇਰ ਕਿਸੇ ਵਿੱਚੋਂ ਨਜ਼ਰ ਨਹੀਂ ਆਉਂਦਾ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ। ਜਦੋਂ ਅੰਦਰੋਂ ਉਹਨੂੰ ਮਹਿਸੂਸ ਕੀਤਾ ਫਿਰ ਰੱਬ ਦਾ ਮਹਿਲ ਵੀ ਉਹਨੂੰ ਪਛਾਣ ਵਿੱਚ ਆ ਜਾਂਦਾ।
1: ਨਾਨਕ ਵੈ ਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ।
0: ਇਸ ਤਰ੍ਹਾਂ ਭਾਈ ਵੈਸਾਖ ਦੇ ਮਹੀਨੇ ਰਾਹੀਂ ਹਜ਼ੂਰ ਉਪਦੇਸ਼ ਦਿੰਦੇ, ਜਿਵੇਂ ਕੁਰੰਬਲਾਂ ਫੁੱਟੀਆਂ ਵਿਸਾਖ ਵਿੱਚ ਨਵੀਂ ਰੁੱਤ ਆਈ, ਏਦਾਂ ਭਾਈ ਤੇਰੀ ਸੁਰਤ ਜਦੋਂ ਸ਼ਬਦ ਨਾਲ ਜੁੜਨ ਲੱਗ ਪਈ, ਸੁਰਤੀ ਗੁਣਾਂ ਵਾਲੀ ਹੋ ਜਾਏਗੀ, ਨਵੀਂ ਨਕੋਰ ਹੋ ਜਾਏਗੀ। ਸੁਰਤੀ ਵਿੱਚੋਂ ਔਗਣ ਦਵੈਸ਼ ਨਿੰਦਿਆ ਚੁਗਲੀ ਖਤਮ ਹੋਣ ਲੱਗ ਜਾਏਗੀ, ਫਿਰ ਕੀ ਹੋਏਗਾ। ਇਸ ਤਰ੍ਹਾਂ ਨਾਨਕ ਵੈ ਸਾਖੀ ਪ੍ਰਭਾਵੈ, ਸੁਰਤ ਸ਼ਬਦ ਮਨ ਮੰਨਣਾ, ਸ਼ਬਦ ਨਾਲ ਸੁਰਤ ਮੰਨ ਗਈ। ਜਦੋਂ ਸੁਰਤੀ ਸ਼ਬਦ ਵਿੱਚ ਰਹਿਣ ਲੱਗ ਜਾਏ ਫਿਰ ਤੁਹਾਡਾ ਧਿਆਨ ਮਾੜੀਆਂ ਹੋਰ ਚੀਜ਼ਾਂ ਵੱਲ ਨਹੀਂ ਜਾਏਗਾ। ਇੱਕ ਚੀਜ਼ ਤੁਹਾਡਾ ਧਿਆਨ, ਇੱਕੋ ਮਿੰਟ ਰਹਿ ਗਿਆ, ਜਿਸ ਭੈਣ ਨੇ ਕੀਮਤੀ ਗਹਿਣਾ ਪਾਇਆ ਹੋਵੇ ਨਾ ਗੱਲ ਚ ਕੋਈ, ਉਹ ਕਿੰਨੇ ਵੀ ਸੰਘਣੇ ਬਾਜ਼ਾਰ ਤੇ ਮੇਲੇ ਵਿੱਚ ਹੋਵੇ, ਵਾਰ ਵਾਰ ਉਹਦਾ ਹੱਥ ਤੇ ਉਹਦਾ ਧਿਆਨ ਆਪਣੇ ਗਹਿਣੇ ਵੱਲ ਜਾਂਦਾ, ਚੰਨੀ ਹੈ ਕਿਤੇ ਡਿੱਗਤ ਨਹੀਂ ਪਈ। ਜਿਹਨੇ ਜੇਬ ਵਿੱਚ ਕੋਈ ਕੀਮਤੀ ਚੀਜ਼ ਪੈਸਾ ਪਾਇਆ ਹੋਵੇ, ਵਾਰ ਵਾਰ ਉਹਦਾ ਧਿਆਨ ਆਪਣੀ ਕੀਮਤੀ ਚੀਜ਼ ਵੱਲ ਜਾਂਦਾ। ਜਿੱਦਣ ਗੁਰੂ ਰਾਹੀਂ ਸਮਝ ਪੈ ਗਈ ਕਿ ਸੁਰਤੀ ਦਾ ਸਭ ਤੋਂ ਕੀਮਤੀ ਸੁਰਤੀ ਲਈ ਸ਼ਬਦ ਹੈ, ਉਦਣ ਸੰਸਾਰ ਦੇ ਮੇਲੇ ਵਿੱਚ ਗੁਆਚਾਂਗੇ ਨਹੀਂ। ਤੁਰਦਿਆਂ ਫਿਰਦਿਆਂ ਕਾਰੋਬਾਰ ਵਿਆਹ ਸ਼ਾਦੀਆਂ ਵਿੱਚ ਰਹਿੰਦਿਆਂ ਵੀ ਤੁਹਾਨੂੰ ਵਾਰ ਵਾਰ ਸੁਰਤੀ 'ਚ ਯਾਦ ਆਏਗਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੈਨੂੰ ਕਿਤੇ ਨਾਮ ਨਾ ਵਿਸਰ ਜਾਏ। ਇਹ ਵਾਰ ਵਾਰ ਫਿਰ ਗੁਰੂ ਕੋਲੋਂ ਮੰਗੋਗੇ ਕਿ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਨ ਦਿਨ ਰਾਤ ਨਾਨਕ ਚਾਹੋ ਇਹੋ। ਇਹੀ ਅਰਦਾਸ ਹੋਏਗੀ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਕਿਉਂਕਿ ਸਮਝ ਪੈ ਗਈ ਸ਼ਬਦ ਸੁਰਤ ਮਨ ਮੰਨ। ਸਤਿਗੁਰ ਕਿਰਪਾ ਕਰਨ, ਤੁਹਾਡਾ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਥਾਂ ਪਵੇ, ਔਰ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸ਼ਬਦ ਸੁਰਤ ਦਾ ਵਿਆਸ ਬਖਸ਼ਣ। ਜਦੋਂ ਵੀ ਸਵੇਰੇ ਨੀਂਦ ਚੋਂ ਜਾਗ ਖੁੱਲਦੀ ਹੈ, ਉੱਠਦਿਆਂ ਸਾਰ ਦੋ ਚਾਰ ਮਿੰਟ ਜ਼ਰੂਰ ਆਪਣੀ ਸੁਰਤ ਟਿਕਾ ਕੇ ਜਪੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੁਹਾਡੇ ਘਰ ਦਾ ਐਟਮੋਸਫੇਅਰ ਚੇਂਜ ਹੋ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਆਖਰੀ ਪੰਕਤੀਆਂ ਦਾ ਜਾਪ ਸਰਵਣ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4949 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈਂ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈਂ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 306-581-8061 ਪਰ ਸੰਪਰਕ ਕਰੇਂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

ਤੁਹਾਡੇ ਤੱਕ ਐਮਐਂਡਆਰ ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। ਐਮ ਐਂਡ ਆਰ ਰੂਫਿੰਗ ਐਂਡ ਸਾਈਡਿੰਗ ਲਿਮਿਟ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਦੁੱਖ ਦਾਰੂ ਸੁਖਰੋਗ ਭਇਆ ਜਾ ਸੁਖ ਤਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸੁਖ ਸਵਾਲਿਓ।

ਆਸਾ ਮੁਹੱਲਾ ਪਹਿਲਾ। ਸੋਹਣਾ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ, ਕੇਵਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਾਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ। ਤੁਧ ਵੇਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮੁਹੱਲਾ ਪਹਿਲਾ। ਆਖਾਂ ਜੀਵਾਂ ਬਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਖਾਏ ਚਲੀ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤ ਵੈ ਉਦਮ, ਜਾ ਆਹਰ ਹਰ ਜੀਓ ਪ੍ਰਿਆ। ਸੈਲ ਪੱਥਰ ਮਹਿ ਜਨ ਤੋ ਪਾਏ, ਤਾ ਕਾ ਰਿਜ ਕਾ ਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰੂ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਓ।
जनन पिता लोक सुत बनता, कोए ना किसकी धरिया। सिर सिर रजिका संभाहे, ठाकुर काहे मन भाव करिया। उडे उड़ावै सह कोसा, तिस पाचै बचरे श्रिया। तिन कवन खलावै, कवन चुगावै, मन मह।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾਵੇ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗਤਰੀਐ,

0: ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮ ਦਾਸੈ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, 2nd floor, ਯੂਨਿਟ ਨੰਬਰ 3210, 4310, 104 ਐਵੀਨਿਊ, ਨੌਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
3: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
2: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨੌਰਥ ਈਸਟ, ਕੈਲਗਰੀ।
4: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
5: ਤੀਰਥ ਨਾਵਾ ਜੇ ਤਿਸ ਭਾਵਾਂ ਭਾਣੇ ਕੇ ਨਾ ਕਰੀ ਜੇ ਤੀ ਸਿਮਟੋ ਪਾਈ ਵੇਖਾਂ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ